ਸਨਮਾਨ ਯੋਗ ਸਤਸੰਗੀ ਜਨੋ, ਪਿਛਲੇ ਦਿਨਾਂ ਤੋਂ ਹੀ ਸਿੱਖ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ, ਪ੍ਰਕਾਸ਼ ਪੁਰਬ ਜਾਂ ਅਵਤਾਰ ਪੁਰਬ ਵੀ ਪਾਕਦੇ ਹਾਂ। ਸਤਿਗੁਰਾਂ ਦਾ ਉਹ ਦਿਨ ਜਿਸ ਦਿਨ ਸਾਹਿਬ ਇਸ ਸੰਸਾਰ ਵਿੱਚ ਪ੍ਰਗਟ ਹੋਏ, ਪ੍ਰਗਟ ਦਿਹਾੜਾ ਉਹ ਮਨਾਇਆ ਜਾ ਰਿਹਾ ਹੈ। ਸਤਿਗੁਰ ਬਖਸ਼ਿਸ਼ ਕਰੇ, ਸਤਿਗੁਰਾਂ ਦੇ ਬਖਸ਼ੇ ਹੋਏ ਉਪਦੇਸ਼ ਸਾਡੇ ਹਿਰਦੇ ਵਸਣ ਜੀ, ਅਸੀਂ ਗੁਰੂ ਦੀ ਗੱਲ ਨੂੰ ਸਮਝ ਕੇ ਸੁਚੱਜਾ ਜੀਵਨ ਯਾਦ ਸਿੱਖੀਏ ਜੀ। ਤੋ ਆਪ ਸੰਗਤਾਂ ਦਾ ਧੰਨਵਾਦ ਹੈ। ਮੈਨੂੰ ਲੱਗਦਾ ਸੀ ਕਿ ਅੱਜ ਸੰਗਤ ਨਹੀਂ ਆਏਗੀ, ਕਿਉਂਕਿ ਅੱਜ ਅਮੈਰੀਕਾ ਦੀ ਧਰਤੀ 'ਤੇ ਉਹਨਾਂ ਦਾ ਆਪਣਾ ਖਾਸ ਦਿਨ ਹੈ, ਛੁੱਟੀ ਦਾ ਦਿਨ ਹੈ। ਪਰ ਆਪ ਜੀ ਜਿਤਨੇ ਵੀ ਆਏ ਹੋ ਜੀ, ਆਇਆਂ ਨੂੰ ਆਪ ਜੀ ਦਾ ਧੰਨਵਾਦ ਹੈ। ਕੱਲ ਫਿਰ ਇਸ ਸਮੇਂ ਮਿਲ ਬੈਠਾਂਗੇ, ਜੋ ਗੁਰੂ ਕਰਾਏਗਾ ਮਿਲ ਜੁਲ ਕੇ ਸਾਹਿਬ ਦੀ ਕੀਰਤੀ ਕਰਾਂਗੇ ਜੀ। ਪਹਿਲਾਂ ਚੁੱਕਾਂ ਲਿਖੀਵਾਂ ਆਨੰਦ ਸਾਹਿਬ ਦਾ ਜਾਪ ਕਰਾਂਗੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋਂ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗਾਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ

ਜਿਸਨੁ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆਪ ਮਿਲਾਇਆ, ਕੁੰਦਰੀ ਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ।

ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤ

ਹਰੇ ਪੱਛਾ ਸ੍ਰੀ ਅਸ ਧੁਜ ਜੂ ਕਰੇ ਹੋ ਰੱਛਾ ਰਾਖ ਲੈ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸ਼ਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਿਛਨ ਉਪਜਾਯੋ

ਤਤਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਹੂ, ਤਾਕੇ ਤਾਪ ਤਨਕ ਮਹਿ ਹਰਿਹੂ, ਰਿੱਧ ਸਿੱਧ ਘਰ ਮੂੰਹ ਸਭ ਹੋਈ, ਦੁਸ਼ਟ ਛਾਹ ਛਵ ਸਕੈ ਨ ਕੋਈ।

ਹੋਈ ਤਰਸ ਪਿਆ ਮਿਹਰਾ ਮਤੂਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀ ਉਥੈ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪਾਉ ਜਲ ਵਿਕਮ ਸਗਾਹੂ ਗੁਰ ਸਭ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣਹਾਰ

ਬਿਦਾਰੇਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰੇਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋ।

0: ਟੋਡੀ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁੱਖ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਸਿੰਘ ਜੀ ਮਾਰੇ ਬਖਸ਼ੀ ਚਾਰ ਸਿੰਘ ਤੇ ਮੇਰੀ ਸ਼ਰਧਾ ਭਾਵਨਾ ਸਹਿਤ ਮਾਨੇ ਨਿੱਕੀ ਗੋਤਰੀ ਵਿੱਚ ਬੈਠ ਕੇ ਪਿਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਨ ਕੀਤੇ ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਠ ਸਰਨ ਕੀਤੇ ਅਰਦਾਸ ਹਾਜ਼ਰੀ ਭਰੀਆਂ ਨੇ ਪਰ ਮਾਰੇ ਬਖਸ਼ੇ ਪਿਤਰ ਗੁਰਾਮੇ ਨੇ ਸਰਨ ਕੀਤੇ ਹਨ। ਸੋ ਸਾਸਰੀ ਅਧਿਆ ਸਵਾਸ ਮਾਂ ਗੁਰੂ ਸਾਹਿਬਾਂ ਨੇ ਆਪ ਗੁਰਮੁਖ ਖਾਤਰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸਿੰਘ ਦੀ ਸ਼ਾਮਲ ਕੀ ਜਾਮੇ ਹੋ ਰਹੇ ਨੇ ਆਪ ਸੰਗਤਾਂ ਨੇ ਸਰਨ ਕਰਨੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸਵਾਸ ਨੂੰ ਜਥਾ ਭਾਈ ਸਭਾ ਤੇ ਕੀਰਤਨ ਨਾਂ ਸਿੰਘ ਦੁਆਰਾ ਠੀਕ 7 ਵਜੇ ਤੱਕ ਆਪ ਸੰਗਤ ਮਾਰਾ ਚਾਰਾਂ ਜੋੜ ਵਾਸਤੇ ਮਹਾਨਪਰਾਲਾ ਕਰਨਗੇ। ਉਸ ਤੋਂ ਬਾਅਦ ਕਥਾ ਹੋਏਗੀ 7:30 ਤੱਕ ਸਭ ਲੱਗੇ 8:30 ਤੱਕ ਕੀਰਤਨ ਕਰਨਗੇ ਭਾਈ ਸਤਨਾ ਸਿੰਘ ਦਾ ਜਥਾ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ 8:30 ਤੱਕ ਮਾਰੇ ਗੁਰ ਆਨੰਦ ਮਾਣਦੇ ਹੋਏ ਅੱਜ ਦੇ ਸ਼ਾਮਾਂ ਦੇ ਸਾਰੇ ਕਥਾ ਕੀ ਦੁਆਰ ਸਰਨ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਤ ਸਿੰਘ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਦੇਖ ਰਹੇ ਹੋ ਕਿ ਜੋ ਗੁਰੂ ਘਰ ਨਾਰ ਸਾਹਿਬ ਸੌ ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਦਾ ਬੇਅੰਤ ਖਰਚਾ ਆ ਰਿਹਾ। ਸੋ ਉਹਨਾਂ ਨੂੰ ਸਫਲ ਕਰਨ ਵਾਸਤੇ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਪਣਾ ਦਸਾਂ ਸਫਲ ਕਰਦੇ ਹਾਂ। ਗੁਰੂ ਘਰ ਨੂੰ ਸੰਗਤਾਂ ਨੇ ਮਾਇਆ ਭੇਟਾ ਕੀਤੀ ਹੈ ਬਟਭਾਗੀ ਹਨ ਪਰ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਆਪਣੀ ਸੇਵਾ ਸਫਲ ਨਹੀਂ ਕੀਤੀ ਉਹਨਾਂ ਜ਼ਰੂਰ ਬੇਨਤੀ ਹੈ ਕਿ ਤੁਸੀਂ ਵੀ ਗੁਰੂ ਘਰ ਆਪਣਾ ਦਸਾਂ ਸਫਲ ਕਰਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਕਿ ਸਾਰੇ ਮਿਲ ਕੇ ਜੋ ਐਡਾ ਪ੍ਰੋਜੈਕਟ ਹੈ ਇਸ ਨੂੰ ਸਫਲਤਾ ਸਹਿਤ ਸੰਪੂਰਨ ਕਰ ਸਕੀਏ। ਸੁਸ਼ਾਂਤ ਸਿੰਘ ਦੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਹਰ ਰੋਜ਼ ਸੁਖਮਨੀ ਪਿੱਤਰ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰ ਰਹੇ ਹੋ। ਮਿਹਨਤ ਪਰਿਵਾਰ ਘਰਾਂ ਵਿੱਚ ਬੈਠ ਕੇ ਨਾਲ ਸਹਿਜ ਪਾਠ ਕਰਦੇ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਸੁਸ਼ਾਂਤ ਸਿੰਘ ਜੀ ਤੁਸੀਂ ਭਾਈ ਰਜਿੰਦਰ ਸਿੰਘ ਨੂੰ ਸੰਪਰਕ ਕਰਕੇ ਆਪਣਾ ਜਿਹੜਾ ਸਾਰਾ ਪ੍ਰੋਗਰਾਮ ਉਹਨਾਂ ਨੂੰ ਸਾਂਝਾ ਕਰੋ ਤਾਂ ਕਿ ਇਹਦੇ ਸਹਿਜ ਪਾਠ ਨੇ ਭੋਗ ਇੱਕੋ ਦਿਨ ਪੈਣੇ ਅਤੇ ਤੁਸੀਂ ਜਦੋਂ ਚਾਹੋ ਆਪਣੀ ਸਭਾ ਸੰਤ ਆਪਣੇ ਮਰਜ਼ੀ ਦੇ ਮੁਤਾਬਕ ਉਹਨਾਂ ਨੂੰ ਫੋਨ ਕਰੋ ਅਤੇ ਉਹਨਾਂ ਨਾਲ ਸਾਰਾ ਆਪਣਾ ਸੰਪਰਕ ਸਾਂਝਾ ਕਰੋ। ਸੋ ਭਾਈ ਰਜਿੰਦਰ ਸਿੰਘ ਦਾ ਨੰਬਰ ਹੈ 408-7012-4 408-7124145। ਪਰਿੰਦਰ ਸੰਪਰਕ ਕਰਕੇ ਜ਼ਰੂਰ ਆਪਣਾ ਪ੍ਰੋਗਰਾਮ ਸਾਂਝਾ ਕਰੋ। ਉਹਨਾਂ ਨੂੰ ਜਦੋਂ ਲੋੜ ਹੋਏਗੀ ਤੁਹਾਨੂੰ ਜ਼ਰੂਰ ਆਪਣਾ ਫੋਨ ਕਰਕੇ ਸੂਚਨਾ ਦੇ ਸਕਦੇ ਨੇ। ਸਤਸੰਗ ਜੀ ਖਾਲਸਾ ਸਕੂਲ ਦਾ ਜੋ ਐਡਮਿਸ਼ਨ ਹੈ ਉਹ ਖੁੱਲ੍ਹਾ ਹੈ, ਬੱਚਿਆਂ ਦੇ ਦਾਖਲੇ ਹੋ ਰਹੇ ਨੇ। ਆਪ ਆਨਲਾਈਨ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਕੇ ਜ਼ਰੂਰ ਆਪਣੇ ਬੱਚਿਆਂ ਨੂੰ ਪੜ੍ਹਾਉਣੀ ਪੰਜਾਬੀ ਪੜ੍ਹਾਉਣ ਵਾਸਤੇ ਇਹ ਉਪਰਾਲਾ ਜਿਹੜਾ ਇਸ ਨੂੰ ਤੁਸੀਂ ਪਿੱਛੇ ਨਹੀਂ ਹੱਥ ਨਾਲ ਜ਼ਰੂਰ ਕਰਨਾ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 7 August ਨੂੰ ਹੈ ਪ੍ਰਕਾਸ਼ ਗੁਰੂ ਹਰਿ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਸਨ ਕਰੇ ਹਾਜ਼ਰੀ ਭਰਨੀਆਂ ਨੇ। 8 August ਨੂੰ ਹੈ ਮੋਰਚਾ ਗੁਰੂ ਕਾ ਬਾਗ ਸਤਸੰਗ ਜੀ। 7, 8, 9 ਨੂੰ ਕੀਰਤਨ ਕਰਨੇ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਸਾਡੇ ਪਾਸ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ 7 August ਨੂੰ ਕੀਰਤਨ ਕਰਨਗੇ ਸ਼ਾਮਾਂ ਨੂੰ 6-9 ਅਤੇ 9 ਨੂੰ ਕਰਨਗੇ ਐਤਵਾਰ 11 ਤੋਂ ਲੈ ਕੇ 2 ਤੱਕ। ਸੋ ਉਹਦੇ ਮੁਤਾਬਕ ਸਤਸੰਗ ਹਾਜ਼ਰੀ ਭਰ ਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਆਹ ਹੁਣ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 8 August ਨੂੰ ਹੈ ਜਨਮ ਦਿਨ ਪਿਆਰੇ ਭਾਈ ਦਿਆ ਸਿੰਘ ਜੀ ਦਾ ਅਨੁਹਾਲ ਜੇ ਭਰਨੀਆਂ ਨੇ। 8 August ਨੂੰ ਹੈ ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਸੰਗ ਜੀ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸੰਪੂਰਨਤਾ ਦਿਵਸ ਹੈ ਉਹ ਜ਼ਰੂਰ ਸਾਰੀਆਂ ਸੰਗਤਾਂ ਉਹ ਹਾਜ਼ਰੀ ਭਰੋ ਜੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਮਹਾਨ ਦਾਤ ਬਖਸ਼ਿਸ਼ ਕੀਤੀ ਉਸਦਾ ਅਸੀਂ ਸਾਰੇ ਮਿਲ ਕੇ ਧੰਨਵਾਦ ਕਰੀਏ। ਸਤਸੰਗ ਜੀ 11 ਔਰ 12 September ਨੂੰ ਸਤਸੰਗ ਜੀ 11-12

ਵਾਹਿਗੁਰੂ ਸਾਹਿਬ ਜੀਓ, ਸਤਨਾਮ, ਵਾਹਿਗੁਰੂ ਸਾਹਿਬ ਜੀਓ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ, ਅਵਰ ਨ ਸੂਜੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲੇਹੋ ਉਭਾਰੀ, ਸਦ ਬਖਸਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ,

तुम्हारी शरण तुम्हारी आसा, तुम ही सज्जन सुहेले,

पौड़ी सो हर सदा सरेवी है जिस

ਸਤਿਗੁਰ ਸਿਰ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ ਦੀ ਪਾਕ ਪਵਿੱਤਰ ਹਦੂਦ ਅੰਦਰ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਗੁਰੂ ਬਖਸ਼ਿਸ਼ ਸਦਕਾ ਸੰਧਿਆ ਦੇ ਪਾਵਨ ਦੀਵਾਨਾਂ ਦੀ ਹਾਜ਼ਰੀ ਪਿਆਰ ਭਾਵਨਾ ਸਹਿਤ ਭਰ ਰਹੇ ਹੋ। ਅੰਮ੍ਰਿਤਮਈ ਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਨ੍ਹਾਂ ਦੇ ਜਥੇ ਪਾਸੋਂ ਆਪ ਜੀ ਅਨੁਸਰਵਨ ਕੀਤੇ ਹਨ। ਆਓ ਸਮਾਂ ਹੋਇਆ ਹੈ ਗੁਰਬਾਣੀ ਵਿਚਾਰ ਦਾ, ਗੁਰਮਤ ਵਿਚਾਰਾਂ ਦਾ। ਮਲਾਰਕੀ ਵਾਰ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਗਈ ਹੈ, ਉਸ ਵਾਰ ਦੀ 6ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਨਾਲ ਆਏ ਦੋ ਸਲੋਕ ਕੱਲ ਦੇ ਦੀਵਾਨਾਂ ਵਿੱਚ ਆਪਾਂ ਵਾਚੇ ਸਨ, ਜਿਨ੍ਹਾਂ ਸਲੋਕਾਂ ਦਾ ਭਾਵ ਇਹ ਸੀ ਕਿ ਵਾਹਿਗੁਰੂ ਸਵਰੂਪ ਸਤਿਗੁਰੂ ਸੰਘਣੇ ਮਿਹਰਾਂ ਭਰੇ ਬੱਦਲਾਂ ਵਰਗਾ ਹੈ। ਜਿਵੇਂ ਬੱਦਲ ਦੀ ਵਡਿਆਈ ਹੈ ਕਿ ਉਹਦੇ ਵਿੱਚ ਪਾਣੀ ਹੈ, ਮੀਂਹ ਹੈ, ਉਹ ਸੀਤਲਤਾ ਦਿੰਦਾ ਹੈ। ਗੁਰੂ ਰੂਪੀ ਬੱਦਲ ਦੀ ਕੀ ਵਡਿਆਈ ਹੈ, ਉਹਦੇ ਕੋਲ ਉਪਦੇਸ਼ ਰੂਪੀ ਵਰਖਾ ਹੈ, ਉਹਦੇ ਕੋਲ ਬਖਸ਼ਿਸ਼ ਰੂਪੀ ਕਣੀਆਂ ਹਨ। ਤੇ ਜਿਸ ਵੀ ਜੀਵ ਰੂਪੀ ਧਰਤੀ ਦੇ ਹਿਰਦੇ ਤੇ ਪੈ ਜਾਂਦੀਆਂ ਨੇ, ਉਹਦਾ ਹਿਰਦਾ ਜਲਥਲ ਹੋ ਜਾਂਦਾ ਹੈ, ਸ਼ੀਤਲ ਹੋ ਜਾਂਦਾ ਹੈ, ਹਰਿਆ ਭਰਿਆ ਹੋ ਜਾਂਦਾ ਹੈ। ਗੁਰੂ ਦਾ ਉਪਦੇਸ਼ ਵਰਦੇ ਹੋਏ ਮੀਂਹ ਦੀ ਤਰ੍ਹਾਂ ਹੈ ਤੇ ਸਿੱਖ ਦਾ ਹਿਰਦਾ ਉਪਜਾਊ ਧਰਤੀ ਵਰਗਾ ਜੇ ਹੋਵੇ ਤੇ ਉਹਦੇ ਵਿੱਚ ਫਿਰ ਨਾਮ ਦਾ ਬੀਜ, ਕਿਰਪਾ ਦੀ ਫਸਲ ਉੱਗਦੀ ਹੈ। ਇਹ ਸਤਿਗੁਰੂ ਦਤਾਰ ਜੀ ਨੇ ਕੱਲ ਦੇ ਸਲੋਕਾਂ ਵਿੱਚ ਕਿਰਪਾ ਕੀਤੀ ਸੀ। ਅੱਜ ਪੌੜੀ ਵਿੱਚ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਨੂੰ ਹੋਰ ਪੱਕਿਆਂ ਕਰਦੇ ਨੇ। ਭਾਈ ਉਹਨੂੰ ਕਿਉਂ ਧਿਆਉਣਾ ਹੈ, ਉਹਨੂੰ ਕਿਉਂ ਜਪਣ ਦੀ ਤਾਗੀਦ ਕੀਤੀ ਜਾਂਦੀ ਹੈ, ਉਹਨੂੰ ਕਿਉਂ ਆਰਾਧਨ ਲਈ ਆਖਿਆ ਜਾਂਦਾ ਹੈ, ਕਿਉਂਕਿ ਉਹ ਸਾਡਾ ਮੂਲ ਹੈ, ਸਾਡਾ ਧੁਰਾ ਹੈ, ਉਹਦੇ ਤੋਂ ਇਹ ਸਾਰਾ ਕੁਝ ਜਿਹੜਾ ਹੈ ਹੋਂਦ ਵਿੱਚ ਆਇਆ ਹੈ, ਅਸੀਂ ਉਹਦੀ ਹੋਂਦ ਦੇ ਪ੍ਰਾਣੀ ਹਾਂ, ਉਹਦੀ ਅੰਸ਼ ਹਾਂ। ਇਸ ਕਰਕੇ ਉਹਦੇ ਵਿੱਚ ਮਿਲਾਪ ਹੋ ਜਾਏ, ਆਪਣੇ ਸ਼ੁੱਧ ਸਰੂਪ ਦੀ ਪਹਿਚਾਣ ਹੋ ਜਾਏ, ਇਸ ਕਰਕੇ ਉਹਨੂੰ ਆਰਾਧਨਾ ਹੈ। ਤੇ ਉਹ ਕਿੱਡਾ ਸਮਰੱਥ ਹੈ ਇਹ ਅੱਜ ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਆਪਾਂ ਗੁਰੂ ਕਿਰਪਾ ਸਦਕਾ ਵਾਚਣ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ।

ਪੌੜੀ ਜੋ ਵਾਰ ਦਾ ਅਸਲ ਰੂਪ ਹੁੰਦੀ ਹੈ ਸ਼ਲੋਕ ਨਾਲ ਦਰਜ ਕੀਤੇ ਗਏ ਨੇ। ਇਹ ਛੇਵੀਂ ਪੌੜੀ ਹੈ। ਸੋ ਹਰ ਸਦਾ ਸਰੇਵੀ ਐ ਜਿਸ ਕਰਤ ਨਾ ਲਾਗੈ ਵਾਰ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਹ ਭਾਈ ਪ੍ਰਾਣੀ ਮਨੁੱਖ ਜੀਵ ਸੋ ਦਾ ਅਰਥ ਹੈ ਉਹ ਜਿਹੜਾ ਵਾਹਿਗੁਰੂ ਹੈ ਪਰਮੇਸ਼ਵਰ ਹੈ। ਭਾਵੇਂ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਸਤਿਗੁਰਾਂ ਨੇ ਨਾਵਾਂ ਤੇ ਪੜਨਾਵਾਂ ਨਾਲ ਸੰਬੋਧਨ ਕੀਤਾ ਹੈ ਬਾਣੀ ਦੇ ਵਿੱਚ, ਵਾਹਿਗੁਰੂ ਦਾ ਨਾਂ ਤੇ ਪੜਨਾ, ਜਿਵੇਂ ਮਨੁੱਖ ਦਾ ਨਾਂ ਤੇ ਉਹਦੇ ਨਾਲ ਪੜਨਾ ਲੱਗਦਾ ਹੈ, ਇਹ ਵਿਆਕਰਨ ਦੇ ਸ਼ਬਦ ਹਨ। ਨਾਂ ਦਾ ਅਰਥ ਹੁੰਦਾ ਵੀ ਜਿਸ ਕਿਸੇ ਵੀ ਵਸਤੂ ਨੂੰ, ਵਿਅਕਤੀ ਨੂੰ, ਸਥਾਨ ਨੂੰ ਆਪਾਂ ਨਾਂ ਦਿੱਤਾ ਹੈ, ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਨਾਉਨ ਕਹਿੰਦੇ ਹਾਂ, ਉਹਨੂੰ ਪੰਜਾਬੀ ਵਿੱਚ ਨਾਉਂ ਕਿਹਾ ਜਾਂਦਾ ਹੈ। ਨਾਉਂ ਦਾ ਅਰਥ ਹੈ ਵੀ ਕਿਸੇ ਵੀ ਆਕਾਰ ਵਾਲੀ, ਰੂਪ ਵਾਲੀ ਵਸਤੂ ਨੂੰ ਅਸੀਂ ਨਾਮ ਦਿੰਦੇ ਹਾਂ, ਉਹ ਨਾਉਂ ਹੈ। ਫਿਰ ਉਸ ਨਾਉਂ ਦੇ ਨਾਮ ਵਾਲੇ ਵਿਅਕਤੀ, ਵਸਤੂ, ਸਥਾਨ ਦੇ ਥਾਂ ਤੇ ਜਦੋਂ ਅਸੀਂ ਕਿਸੇ ਹੋਰ ਅੱਖਰ ਦੀ ਵਰਤੋਂ ਕਰਦੇ ਹਾਂ ਉਹਨੂੰ ਪੜਨਾਉਣ ਕਹਿੰਦੇ ਨੇ। ਪੜਨਾਂ ਦਾ ਅਰਥ ਹੁੰਦਾ ਹੈ ਜੋ ਨਾਮ ਦੀ ਥਾਂ ਤੇ ਆਉਂਦਾ ਹੈ। ਜਿਵੇਂ ਆਪਾਂ ਕਿਸੇ ਮਨੁੱਖ ਦੀ ਗੱਲ ਕਰਦੇ ਹਾਂ, ਇਹ ਪੜਨਾਉ ਕਿਉਂ ਵਰਤੇ ਜਾਂਦੇ ਨੇ? ਕਿਸੇ ਵੀ ਲੇਖ ਨੂੰ, ਕਿਸੇ ਵੀ ਗੱਲਬਾਤ ਨੂੰ ਸੁੰਦਰ ਬਣਾਉਣ ਵਾਸਤੇ। ਵਿਸ਼ਾ ਚੱਲ ਗਿਆ ਹੈ, ਆਪਾਂ ਜਿਵੇਂ ਪੰਜਾਬੀ ਵਿੱਚ ਕਿਸੇ ਲੇਖ ਨੂੰ ਲਿਖੀਏ, ਮੰਨ ਲਓ ਕਿਸੇ ਨੇ ਕਿਸੇ ਗੁਰੂ ਤੇ ਹੀ ਲੇਖ ਲਿਖਣਾ, ਉਹਦਾ ਗੁਰੂ ਹੋਵੇ, ਉਹਦਾ ਮਿੱਤਰ ਹੋਵੇ, ਮਿੱਤਰ ਤੇ ਲੇਖ ਲਿਖਣਾ, ਤੇ ਉਹ ਆਪਣੇ ਮਿੱਤਰ ਦਾ ਨਾਮ ਲਿਖੇਗਾ ਵੀ ਮੇਰੇ ਮਿੱਤਰ ਦਾ ਨਾਮ ਫਲਾਣਾ ਸਿੰਘ ਹੈ, ਮੇਰੇ ਮਿੱਤਰ ਦਾ ਨਾਮ ਗੁਰਮੁਖ ਸਿੰਘ ਹੈ। ਹੁਣ ਅੱਗੇ ਉਹ ਕੀ ਲਿਖੇਗਾ ਵੀ ਗੁਰਮੁਖ ਸਿੰਘ ਇੰਨੇ ਵਜੇ ਉੱਠਦਾ ਹੈ, ਗੁਰਮੁਖ ਸਿੰਘ ਇਹ ਖਾਂਦਾ ਹੈ, ਗੁਰਮੁਖ ਸਿੰਘ ਇਹ ਖੇਡਦਾ ਹੈ, ਗੁਰਮੁਖ ਸਿੰਘ ਨੂੰ ਆਹ ਚੰਗਾ ਲੱਗਦਾ। ਵਾਰ ਵਾਰ ਗੁਰਮੁਖ ਸਿੰਘ ਨਹੀਂ ਲਿਖਿਆ ਜਾਏਗਾ। ਜਦੋਂ ਵੀ ਅਸੀਂ ਕੋਈ ਲੇਖ ਪੜ੍ਹਦੇ ਹਾਂ ਉਹਦਾ ਨਾਂ ਉੱਪਰ ਆ ਗਿਆ ਵੀ ਇਹ ਗੁਰਮੁਖ ਸਿੰਘ ਮੇਰਾ ਮਿੱਤਰ ਹੈ, ਉਹ ਆਹ ਕੰਮ ਕਰਦਾ ਹੈ, ਇੱਥੇ ਰਹਿੰਦਾ ਹੈ, ਉਹਨੂੰ ਇਹ ਪਸੰਦ ਹੈ, ਉਹਦਾ ਆਹ ਕਾਰਜ ਹੈ, ਇਹਦਾ ਉਹਦਾ ਜਿਸ ਨਾਲ, ਇਹ ਜਿਹੜੇ ਸ਼ਬਦ ਆਉਣਗੇ ਸੋ ਉਹ, ਇਹਨੂੰ ਪੜਨਾਉ ਕਿਹਾ ਜਾਂਦਾ। ਇਹਦਾ ਮਤਲਬ ਇਹ ਹੁੰਦਾ ਵੀ ਇਹ ਸੋ ਜਿਹੜਾ ਆ ਰਿਹਾ, ਉਹ ਜਿਹੜਾ ਆ ਰਿਹਾ, ਇਹ ਜਿਹੜਾ ਆ ਰਿਹਾ, ਇਹ ਸੰਬੋਧਨ ਕਰ ਰਿਹਾ ਹੈ, ਇਹ ਵਿਆਖਿਆ ਕਰ ਰਿਹਾ ਹੈ ਗੁਰਮੁਖ ਸਿੰਘ ਦੀ। ਸੋ ਇਸੇ ਤਰ੍ਹਾਂ ਹੀ ਪਰਮੇਸ਼ਵਰ ਦੇ ਨਾਮ ਵੀ ਗੁਰੂ ਸਾਹਿਬ ਨੇ ਵਰਤੇ ਨੇ, ਦਇਆਲ, ਕਿਰਪਾਲ, ਪਤਿਤ ਪਾਵਨ, ਮਾਧੋ, ਦਾਮੋਦਰ, ਭਗਤ ਵਛਲ, ਕਿਰਪਾ ਨਿਧਾਨ, ਬੜੇ ਸ਼ਬਦ, ਬੜੇ ਨਾਮ ਵਰਤੇ ਨੇ ਪਰਮਾਤਮਾ ਦੇ, ਕਿਰਤਮ ਨਾਮ ਜਿਤਨੇ ਵੀ ਸਤਿਗੁਰਾਂ ਨੇ ਵਰਤੇ ਨੇ, ਪਰ ਪੜਨਾਉ ਰੂਪ ਵਿੱਚ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਤਾਰ ਪਿਤਾ ਮਹਾਰਾਜ ਜੀ ਨੂੰ ਸੰਬੋਧਨ ਕੀਤਾ, ਵਿਆਖਿਆ ਕੀਤੀ। ਪਰ ਮੈਂ ਜੋ ਕਹਿਣਾ ਚਾਹੁੰਦਾ ਵੀ ਜਿਵੇਂ ਮਨੁੱਖ ਦਾ ਨਾਉਂ ਤੇ ਪੜਨਾਉ ਹੈ, ਉਹਦਾ ਤੇ ਰੂਪ ਆਕਾਰ ਸਾਰਾ ਕੁਝ ਸਾਨੂੰ ਦਿਸਦਾ ਹੈ, ਵਾਹਿਗੁਰੂ ਨੂੰ ਨਾਉਂ ਤੇ ਪੜਨਾਉ ਸ਼ਬਦਾਂ ਨਾਲ ਜੇ ਸੰਬੋਧਨ ਕੀਤਾ ਗਿਆ ਹੈ, ਇਹ ਭੁਲੇਖਾ ਨਹੀਂ ਪਾ ਲੈਣਾ ਕਿ ਉਹਦਾ ਕੋਈ ਰੂਪ ਹੈ, ਉਹਦਾ ਕੋਈ ਰੰਗ ਹੈ, ਉਹਦਾ ਕੋਈ ਆਕਾਰ ਹੈ। ਉਹਨੂੰ ਜਾਣਨ ਵਾਸਤੇ, ਉਹਨੂੰ ਸਮਝਣ ਵਾਸਤੇ ਸ਼ਬਦਾਂ ਦਾ ਸਹਾਰਾ ਤੇ ਲੈਣਾ ਪਏਗਾ, ਪਰ ਉਹ ਸ਼ਬਦਾਂ ਤੋਂ ਬਾਹਰਾ, ਉਹ ਸ਼ਬਦਾਂ ਦਾ ਆਸਰਾ ਲੈ ਕਰਕੇ, ਅੱਖਰਾਂ ਦਾ ਸਹਾਰਾ ਲੈ ਕਰਕੇ ਅਸੀਂ ਪਰਮਾਤਮਾ ਦੀ ਸਿਫਤੋ ਸਲਾਹ, ਪਰਮਾਤਮਾ ਦੇ ਘਰ ਤੱਕ ਦੀ ਗਮਤਾ ਕਰਨ ਵਾਸਤੇ ਤੁਰ ਸਕਦੇ ਹਾਂ, ਤਿਆਰ ਹੋ ਸਕਦੇ ਹਾਂ, ਪਰ ਉਹ ਅੱਖਰਾਂ ਵਿੱਚ, ਸ਼ਬਦਾਂ ਵਿੱਚ ਆਉਣਾ ਨਹੀਂ। ਉਦੋਂ ਬਾਅਦ ਅੱਖਰ ਸ਼ਬਦ ਮਿਟ ਜਾਣਗੇ, ਫਿਰ ਪਤਾ ਲੱਗੇਗਾ ਵੀ ਉਹ ਪਰਮਾਤਮਾ ਪਰਮੇਸ਼ਵਰ ਜਿਹੜਾ ਹੈ, ਉਹ ਰੂਪ ਰੰਗ ਨਾਉਂ ਪੜਨਾਉਣ ਤੋਂ ਲਹਿਦਾ ਹੈ, ਵੱਖਰਾ ਹੈ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੀ ਆਪਾਂ ਰੋਜ਼ ਪੜ੍ਹਦੇ ਹਾਂ। ਜਪਜੀ ਸਾਹਿਬ ਵਿੱਚ ਸਤਿਗੁਰਾਂ ਨੇ ਅੱਖਰੀ ਨਾਮ ਅੱਖਰੀ ਸਾਲਾਹਾ, ਅੱਖਰੀ ਗਿਆਨ ਗੀਤ ਗੁਣ ਗਾਹਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਏ। ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਨੂੰ ਅਸੀਂ ਅੱਖਰਾਂ ਵਿੱਚ ਬਿਆਨ ਕਰ ਸਕਦੇ ਹਾਂ, ਆਪਣੀ ਮਤ ਮੁਤਾਬਕ ਕੀਰਤੀ ਕਰ ਸਕਦੇ ਹਾਂ, ਆਪਣੀ ਸਮਝ

ਜਿਵੇਂ ਇੱਕ ਬੱਚਾ ਮੁਹਾਰਨੀ ਨੂੰ ਸਿੱਖਦਾ ਹੈ ਪੂਰਨੇ। ਅੱਜ ਤਾਂ ਦੌਰ ਨਹੀਂ ਹੈ ਜਦੋਂ ਨਵਾਂ ਬੱਚਾ, ਸ਼ਾਇਦ ਅੱਜ ਵੀ ਕਿਸੇ ਹੋਰ ਢੰਗ ਨਾਲ ਚੱਲਦਾ ਹੋਵੇ, ਜਦੋਂ ਨਵਾਂ ਬੱਚਾ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਹਦੇ ਲਈ ਪੂਰਨੇ ਪਾਏ ਜਾਂਦੇ ਸਨ। ਪੂਰਨੇ ਦਾ ਅਰਥ ਹੈ ਮੱਧਮ ਜੇ ਅੱਖਰ ਲਿਖ ਦਿੱਤੇ ਜਾਂਦੇ ਸਨ, ਊੜਾ ਐੜਾ ਜਾਂ ਜੋ ਵੀ ਭਾਸ਼ਾ ਉਹ ਸਿੱਖਦਾ ਸੀ ਉਹਨੂੰ ਮੱਧਮ ਜੇ ਉਹਦਾ ਲਾਈਨਾਂ ਆਕਾਰ ਬਣਾ ਦਿੱਤਾ ਜਾਂਦਾ ਸੀ, ਡਾਊਟ ਲਾ ਦਿੱਤੇ ਜਾਂਦੇ ਸਨ ਤੇ ਉਹਦੀ ਮਦਦ ਲੈ ਕੇ ਉਹ ਪੂਰਾ ਅੱਖਰ ਬਣਾ ਲੈਂਦਾ ਸੀ। ਫਿਰ ਇੱਕ ਦਿਨ ਉਹਨੂੰ ਉਹਦੀ ਲੋੜ ਨਹੀਂ ਪੈਂਦੀ। ਜੇ ਕੋਈ ਕਹੇ ਵੀ ਸਿਆਣੇ ਬੰਦੇ ਨੂੰ ਹੋਰ ਪੂਰਨੇ ਪਾ ਕੇ ਦਈਏ ਤੇ ਉਹ ਫਿਰ ਮੁਸਕਰਾਉਂਦਾ ਹੈ, ਹੱਸਦਾ ਹੈ, ਆਪਣੀ ਵੀ ਹੱਦ ਤੱਕ ਸਮਝਦਾ ਵੀ ਹੁਣ ਮੈਨੂੰ ਪੂਰਨਿਆਂ ਦੀ ਕੀ ਲੋੜ ਹੈ। ਇਸੇ ਤਰ੍ਹਾਂ ਧਰਮ ਦੀ ਦੁਨੀਆਂ ਦੇ ਵਿੱਚ ਮਨੁੱਖ ਲਈ ਪੂਰਨੇ ਪਾਉਂਦੇ ਨੇ ਅੱਖਰ, ਮਨੁੱਖ ਲਈ ਪੂਰਨੇ ਪਾਉਂਦੀ ਹੈ ਕਥਾ, ਕੀਰਤਨ, ਵਿਚਾਰ, ਬਾਣੀ, ਸੇਵਾ, ਸਿਮਰਨ। ਪਰ ਜੇ ਪੂਰਨਿਆਂ ਤੇ ਬੰਦਾ ਖਲੋਤਾ ਰਹੇ ਫਿਰ ਉਹਨੂੰ ਸਮਝ ਆਉਣਾ ਚਾਹੀਦਾ ਹੈ ਕਿ ਮੇਰੀ ਨਾਦਾਨੀ, ਮੇਰੀ ਨਾਲਾਇਕੀ ਕਿੰਨੀ ਵੱਡੀ ਹੈ ਕਿ ਮੈਂ ਅਜੇ ਤੱਕ ਪੂਰਨਿਆਂ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ, ਮੈਂ ਪੂਰਨਿਆਂ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦਾ। ਪੂਰਨੇ ਜ਼ਰੂਰੀ ਹਨ, ਮਦਦ ਜ਼ਰੂਰੀ ਹੈ, ਪਰ ਉਹਦਾ ਕੋਈ ਸਮਾਂ ਹੁੰਦਾ ਹੈ, ਨਿਸ਼ਚਿਤ ਵਕਤ ਹੁੰਦਾ ਹੈ, ਉਦੋਂ ਬਾਅਦ ਉਹ ਤਿਆਗਣੇ ਹੀ ਪੈਂਦੇ ਨੇ। ਇਨ ਬਿਨ ਗੁਰੂ ਸਾਹਿਬ ਨੇ ਕਿਹਾ ਅੱਖਰਾਂ ਦੀ ਲੋੜ ਹੈ। 52 ਅੱਖਰੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੜ੍ਹਦੇ ਹਾਂ, 2 ਵਾਰੀ 52 ਅੱਖਰੀ ਆਈ, 1 ਵਾਰੀ ਪੰਚਮ ਪਾਤਸ਼ਾਹ ਜੀ ਨੇ 52 ਅੱਖਰੀ ਉਚਾਰਨ ਕੀਤੀ ਹੈ ਗੌੜੀ ਰਾਗ ਵਿੱਚ, 1 ਬਾਬਾ ਕਬੀਰ ਜੀ ਦੀ 52 ਅੱਖਰੀ ਹੈ ਗੌੜੀ ਰਾਗ ਵਿੱਚ। 52 ਅੱਖਰੀ ਦਾ ਅਰਥ ਹੈ 52 ਅੱਖਰ, ਸੰਸਕ੍ਰਿਤ ਦੇ ਜੋ ਅੱਖਰ ਨੇ ਉਹਨਾਂ ਦੇ ਆਧਾਰ ਤੇ ਸਾਰੇ ਅੱਖਰਾਂ ਦਾ ਜ਼ਿਕਰ ਕੀਤਾ ਹੈ। ਪਰ ਬਾਬਾ ਕਬੀਰ ਜੀ ਨੇ ਨਾਲ ਗੱਲ ਕਹਿ ਦਿੱਤੀ ਵੀ ਇਹਨਾਂ ਅੱਖਰਾਂ ਵਿੱਚੋਂ ਹੈ ਨਹੀਂ, ਅੱਖਰਾਂ ਦੇ ਆਦ ਅੰਤ ਤੋਂ ਬਗੈਰ ਹੈ ਉਹ, ਇਹਨਾਂ ਅੱਖਰਾਂ ਦੇ ਮੱਧ ਵਿੱਚ ਉਹਨੂੰ ਲੱਭਣਾ ਪਏਗਾ, ਇਹਨਾਂ ਅੱਖਰਾਂ ਦੇ ਵਿੱਚੋਂ ਲੱਭਣਾ ਪਏਗਾ, ਪਰ ਉਹ ਅੱਖਰ ਹੈ ਨਹੀਂ। ਇਹ ਅੱਖਰਾਂ ਦੇ ਵਿੱਚੋਂ ਪਰਮਾਤਮਾ ਨੂੰ ਲੱਭਣਾ ਪਏਗਾ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਅੱਖਰ ਹੈ, ਉਹ ਅੱਖਰਾਂ ਤੋਂ ਬਗੈਰ ਹੈ, ਅੱਖਰਾਂ ਤੋਂ ਲਹਿਦਾ ਹੈ, ਅੱਖਰਾਂ ਰਾਹੀਂ ਉਹਦੀ ਪਹਿਚਾਣ ਹੋ ਜਾਏ, ਉਹ ਮਦਦ ਮਿਲ ਜਾਏ। ਹੁਣ ਕਿਸੇ ਦਾ ਨਾਮ ਲਿਖ ਕੇ ਬੰਦਾ ਚੱਲ ਪਏ ਵੀ ਫਲਾਣੇ ਦਾ ਨਾਮ ਕਾਗਜ਼ ਤੇ ਲਿਖਿਆ ਹੈ ਤੇ ਕਿਸੇ ਨੂੰ ਵਿਖਾਏ ਜਿਹਨੂੰ ਪਤਾ ਨਾ ਪੜ੍ਹਨਾ ਨਾ ਆਉਂਦਾ ਵੀ, ਕਿਸੇ ਨੂੰ ਕਹੇ ਵੀ ਮੈਂ ਆ ਸਿੰਘ ਦੇ ਘਰ ਜਾਣਾ, ਉਹ ਨਾਮ ਪੜ੍ਹ ਕੇ ਉੱਥੋਂ ਤੱਕ ਲੈ ਜਾਏਗਾ। ਪਰ ਬੰਦਾ ਜੇ ਕਹੇ ਵੀ ਮੈਂ ਹੁਣ ਅੱਖਰਾਂ ਦਾ ਨਾਮ ਲਿਖ ਲਿਆ, ਇਹਨੂੰ ਸਮਝ ਲਾ ਉਹ ਬੰਦਾ, ਉਹ ਸ਼ਖਸੀਅਤ ਹੈ ਤੇ ਨਹੀਂ ਹੋ ਸਕਦਾ। ਮਦਦ ਕਰ ਸਕਦਾ ਲਿਖਿਆ ਹੋਇਆ, ਪਰ ਪਹੁੰਚਣਾ ਪੈਂਦਾ ਉਸ ਤੱਕ, ਉਹ ਸ਼ਖਸੀਅਤ ਵੱਖਰੀ ਹੈ। ਇਸੇ ਤਰ੍ਹਾਂ ਪਰਮੇਸ਼ਵਰ ਲਈ ਨਾਮ ਵਰਤੇ ਗਏ ਨੇ, ਪਰ ਕਿਸੇ ਨਾਮ ਨੂੰ ਪਕੜ ਕੇ ਝਗੜੇ ਵਿੱਚ ਨਹੀਂ ਪੈ ਜਾਣਾ। ਅੱਜ ਜੋ ਹਾਲਾਤ ਨੇ ਨਾ ਸੰਸਾਰ ਦੇ, ਅੱਜ ਨਹੀਂ ਸ਼ੁਰੂ ਤੋਂ ਗੁਰੂ ਨਾਨਕ ਦੇਵ ਜੀ ਤੋਂ ਹੀ ਐਸੇ ਸਨ। ਬਾਬਾ ਜੀ ਨੇ ਆਪ ਕਿਹਾ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਉਹ ਆਖਦੇ ਨੇ ਹੁਣ ਉਹਨਾਂ ਨੇ ਨਾਂ ਰੱਖੇ ਨੇ, ਇੱਕ ਕਹਿੰਦਾ ਅੱਲਾ ਵੱਡਾ ਹੈ, ਇੱਕ ਆਂਦਾ ਹੈ ਰਾਮ ਵੱਡਾ ਹੈ, ਹਰੀ ਵੱਡਾ ਹੈ, ਤੇ ਉਹ ਗੁਰੂ ਸਾਹਿਬ ਜੀ ਨੂੰ ਵਿੱਚ ਘਸੀਟ ਰਹੇ ਨੇ ਵੀ ਤੁਸੀਂ ਵੀ ਹਮ ਹੀ ਭਰੋ, ਜੇ ਅੱਲਾ ਦੀ ਭਰੋਗੇ ਤੇ ਅਸੀਂ ਹੋਰ ਵੱਡੇ ਹੰਕਾਰੀ ਹੋ ਜਾਵਾਂਗੇ, ਤੇ ਜੇ ਰਾਮ ਹਰੀ ਦੀ ਭਰੋਗੇ ਅਸੀਂ ਹੋਰ ਵੱਡੇ ਹੋ ਜਾਵਾਂਗੇ। ਪਰ ਗੁਰੂ ਸਾਹਿਬ ਨੇ ਕਿਹਾ ਅੱਖਰਾਂ ਨਾਲ ਉਹਦੀ ਪਛਾਣ ਕਰਨੀ, ਅੱਖਰ ਵੱਡਾ ਨਹੀਂ, ਅੱਖਰ ਵੱਡਾ ਕਰਕੇ ਤੁਸੀਂ ਆਪਣੀ ਹੰਗਤਾਂ ਨੂੰ ਵੱਡਿਆਂ ਕਰ ਰਹੇ ਹੋ, ਇਹ ਨਾਮ ਨੇ ਉਹਦੇ, ਇਹਨਾਂ ਰਾਹੀਂ ਉਹਨੂੰ ਮਿਲਣਾ। ਅੱਲਾ ਨੂੰ ਮਿਲੇ ਨਹੀਂ, ਹਰੀ ਨੂੰ ਮਿਲੇ ਨਹੀਂ, ਉਹਦੇ ਨਾਂ ਤੇ ਝਗੜੇ ਸ਼ੁਰੂ ਹੋ ਗਏ ਵੀ ਜੇ ਅੱਲਾ ਨਾ ਕਿਹਾ ਤੇ ਮਾਰ ਦਿੱਤਾ ਜਾਏਗਾ, ਰਾਮ ਹਰੀ ਨਾ ਕਿਹਾ ਤੇ ਵੱਢ ਦਿੱਤਾ ਜਾਏਗਾ। ਕੈਸਾ ਇਹ ਪਰਮਾਤਮਾ ਦੇ ਨਾਂ ਦੇ ਉੱਤੇ, ਧਰਮ ਦੇ ਨਾਂ ਦੇ ਉੱਤੇ ਕਿੰਨੀ ਬੁਰਸ਼ਾਗਰਦੀ ਲੋਕ ਕਰਦੇ ਰਹੇ ਨੇ, ਅੱਜ ਵੀ ਕਰ ਰਹੇ ਨੇ। ਇਹਦਾ ਮਤਲਬ ਹੈ ਉਹਨਾਂ ਨਾਮ ਪਕੜਿਆ, ਪਰ ਨਾਮ ਦੇ ਵਿੱਚੋਂ ਲੱਭਿਆ ਨਹੀਂ, ਅੱਖਰ ਫੜ ਲਿਆ, ਅੱਖਰ ਦੇ ਵਿੱਚੋਂ ਜੋ ਲੱਭਣਾ ਸੀ, ਜੋ ਰਸ ਲੈਣਾ ਸੀ, ਉਹ ਰਸ ਨਹੀਂ ਲਿਆ, ਉਹ ਸਵਾਦ ਨਹੀਂ ਲਿਆ, ਉਹ ਫਿਰ ਅੱਖਰ ਇੱਕ ਪਿਰਤ ਬਣ ਗਈ, ਉਹ ਅੱਖਰ ਇੱਕ ਇਉਂ ਕਹਿ ਲਓ ਖੁਸ਼ਕ ਵਿਸ਼ਾ ਬਣ ਗਿਆ, ਉਹ ਅੱਖਰ ਇੱਕ ਮਨੁੱਖ ਦੀ ਆਪਣੀ ਹੋਂਦ ਦੀ ਪਕੜ ਬਣ ਗਈ ਕਿ ਹੁਣ ਮੈਂ ਇਹਨੂੰ ਛੱਡ ਨਹੀਂ ਸਕਦਾ, ਇਹਨੂੰ ਛੱਡ ਦਿੱਤਾ ਤੇ ਜੋ ਮੈਂ ਆਪਣੇ ਲਈ ਕਲਪਿਆ ਬਣਾਇਆ ਉਹ ਵੀ ਖਤਮ ਹੋ ਜਾਏਗਾ। ਮਨੁੱਖ ਆਪਣੇ ਮਿਟਣ ਤੋਂ ਡਰਦਾ ਹੈ, ਆਪਣੇ ਖਤਮ ਹੋਣ ਤੋਂ ਡਰਦਾ ਹੈ, ਤੇ ਸ਼ਰਤ ਹੀ ਹੈ ਵੀ ਮਿਟਣ ਤੋਂ ਬਿਨਾਂ ਉਹਨੇ ਪ੍ਰਗਟ ਨਹੀਂ ਹੋਣਾ, ਮਿਟਣ ਤੋਂ ਬਿਨਾਂ, ਖਤਮ ਹੋਣ ਤੋਂ ਬਿਨਾਂ ਉਹਨੇ ਪ੍ਰਗਟ ਨਹੀਂ ਹੋਣਾ। ਸੋ ਇਸ ਕਰਕੇ ਧਰਮਾਂ ਦੇ ਝਗੜੇ, ਨਾਵਾਂ ਦੇ ਝਗੜੇ, ਅੱਖਰਾਂ ਦੇ ਝਗੜੇ ਇਹ ਮਨੁੱਖ ਨੂੰ ਛੋਟਾ ਕਰ ਦਿੰਦੇ ਨੇ, ਮਨੁੱਖ ਨੂੰ ਹੰਕਾਰੀ ਬਣਾ ਦਿੰਦੇ, ਮਨੁੱਖ ਨੂੰ ਵਿਕਾਰੀ ਬਣਾ ਦਿੰਦੇ ਨੇ। ਅੱਖਰ ਰਾਹੀਂ ਉਸ ਅੱਖਰਾਂ ਤੋਂ ਬਗੈਰ ਵਾਲੇ ਨੂੰ ਲੱਭਣਾ ਹੈ, ਜਿਹਨੇ ਲੱਭ ਲਿਆ ਫਿਰ ਉਹ ਕਿਸੇ ਅੱਖਰ ਵਿੱਚ ਫਸਦਾ ਨਹੀਂ ਤੇ ਕਿਸੇ ਅੱਖਰ

ਮਾੜਾ ਨਹੀਂ ਆਖਦਾ। ਇਹ ਨਹੀਂ ਕਿ ਉਹ ਕਹੇਗਾ ਵੀ ਅੱਲਾ ਚੰਗਾ ਹੈ ਤੇ ਰਾਮ ਮਾੜਾ, ਰਾਮ ਚੰਗਾ ਤੇ ਉਹ ਕਿਸੇ ਨੂੰ ਮਾੜਾ ਨਹੀਂ ਆਖਦਾ। ਉਹ ਕਹਿੰਦੇ ਸਾਰੇ ਹੀ ਭਲੇ ਹਨ, ਕੋਈ ਵੀ ਕਿਸੇ ਵੀ ਅੱਖਰ ਨੂੰ ਪੁਕਾਰ ਲਓ, ਕੋਈ ਵੀ ਆਖੋ, ਕੋਈ ਵੀ ਅੱਖਰ ਬੋਲੋ, ਉਹਦੇ ਲਈ ਉਹਨੂੰ ਸਭ ਪ੍ਰਵਾਨ ਹੋ ਜਾਏਗਾ। ਬਸ ਸ਼ਰਤ ਹੈ ਤੁਸੀਂ ਉਹਦੇ ਵਿੱਚੋਂ ਉਹਨੂੰ ਲੱਭ ਲਵੋ, ਉਹਦੇ ਵਿੱਚੋਂ ਤੁਹਾਨੂੰ ਰਸ ਆ ਜਾਏ, ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ। ਸੋ ਗੁਰੂ ਸਾਹਿਬ ਜੀ ਨੇ ਵੀ ਸ਼ਬਦ ਸੋ ਕਿੱਡਾ ਕੁ ਸ਼ਬਦ ਹੈ, ਉਹ ਅਸੀਂ ਕਿਸੇ ਲਈ ਵੀ ਵਰਤਦੇ ਹਾਂ। ਸੋ ਕਤ ਜਾਣਾ ਪੀਰ ਪਰਾਈ, ਸ਼ਬਦ ਮਨੁੱਖ ਲਈ ਵੀ ਵਰਤਿਆ ਜਾਂਦਾ ਵੀ ਉਹ ਬੰਦਾ ਕਿਵੇਂ ਜਾਣ ਸਕਦਾ ਪਰਾਈ ਪੀਰ ਜਿਹਦੇ ਆਪਣੇ ਪੀੜ ਨਹੀਂ ਹੋਈ। ਸੋ ਸ਼ਬਦ ਪਰਮੇਸ਼ਵਰ ਲਈ ਵੀ ਗੁਰੂ ਸਾਹਿਬ ਨੇ ਵਰਤਿਆ। ਸੋ ਹਰ ਉਹ ਹਰੀ ਉਹ ਪਰਮਾਤਮਾ ਸਦਾ ਸਰੇਵੀ ਹੈ, ਸਰੇਵੀ ਹੈ ਦਾ ਅਰਥ ਹੈ ਸਿਮਰੀਏ, ਉਹਨੂੰ ਯਾਦ ਰੱਖੀਏ, ਉਹਨੂੰ ਚੇਤੇ ਕਰੀਏ। ਸਿਮਰਨ, ਜਾਪ, ਚਿਤਵਣਾ, ਇਹ ਸਾਰਾ ਕੁਝ ਮਨੁੱਖ ਦੇ ਮਨ ਦੇ ਨਾਲ ਸੰਬੰਧਿਤ ਹੈ, ਧਿਆਨ ਦੇ ਨਾਲ ਸੰਬੰਧਿਤ ਹੈ, ਪਰ ਥੋੜਾ ਥੋੜਾ ਫਰਕ ਹੈ। ਜਦੋਂ ਤੇ ਜਪਣ ਦੀ ਗੱਲ ਆਉਂਦੀ ਹੈ ਉਦੋਂ ਜਪਣਾ ਹੁੰਦਾ ਰਸਨਾ ਨਾਲ, ਪਰ ਧਿਆਨ ਜਪ ਵਿੱਚ ਵੀ ਚਾਹੀਦਾ। ਜਪ ਚੱਲਦਾ ਹੋਵੇ, ਰਸਨਾ ਬੋਲਦੀ ਹੋਵੇ, ਪਰ ਰਸਨਾ ਬੋਲਦਿਆਂ ਵੀ ਮਨ ਸੁਣੇ ਵੀ ਮੈਂ ਕੀ ਬੋਲਦਾ ਪਿਆ ਵਾਂ, ਉਹਨੂੰ ਕਿਹਾ ਗਿਆ ਵੀ ਜਪ। ਤੇ ਇਹਦੇ ਵਿੱਚ ਗੁੰਜਾਇਸ਼ ਹੁੰਦੀ ਹੈ ਵੀ ਕਈ ਵਾਰੀ ਰਸਨਾ ਚੱਲਦੀ ਰਹਿੰਦੀ ਹੈ, ਮਨ ਨਹੀਂ ਟਿਕਦਾ, ਮਨ ਨਹੀਂ ਹਾਜ਼ਰ ਹੁੰਦਾ, ਇਸ ਕਰਕੇ ਜਪ ਦਾ ਫਲ ਘੱਟ ਲਿਖਿਆ। ਪਰ ਜਦੋਂ ਹੀ ਜਪ ਸਿਮਰਨ ਬਣ ਜਾਂਦਾ ਹੈ, ਹਾਲਾਂਕਿ ਅਸੀਂ ਜਦੋਂ ਕਹਿੰਦੇ ਹਾਂ ਵੀ ਆਓ ਸਿਮਰਨ ਕਰੀਏ ਤੇ ਉਦੋਂ ਆਪਾਂ ਜਪ ਕਰਨ ਲੱਗ ਜਾਂਦੇ। ਸਿਮਰਨ ਦਾ ਅਰਥ ਰਸਨਾ ਨਾਲ ਨਹੀਂ, ਸਿਮਰਨ ਦਾ ਅਰਥ ਸਾਡੀ ਸਿਮਰਤੀ ਨਾਲ ਹੈ। ਸਿਮਰਨ ਦਾ ਅਰਥ ਹੈ ਮਨ ਤੋਂ ਪੁਕਾਰਨਾ, ਮਨ ਤੋਂ ਆਵਾਜ਼ ਲਾਣੀ। ਉੱਥੇ ਜ਼ੁਬਾਨ ਭਾਵੇਂ ਬੰਦ ਹੋ ਜੇ, ਬੁੱਲ ਭਾਵੇਂ ਮਿਟ ਜਾਣ, ਪਰ ਹੁਣ ਮਨ ਬੋਲੇ ਉਹਨੂੰ ਸਿਮਰਨ ਕਿਹਾ ਜਾਂਦਾ। ਤੇ ਸਿਮਰਨ ਵਿੱਚ ਮਨ ਦਾ ਹਾਜ਼ਰ ਹੋਣਾ ਬੜਾ ਜ਼ਰੂਰੀ ਹੈ। ਜੇ ਸਿਮਰਨ ਵਿੱਚ ਮਨ ਨਹੀਂ ਬੋਲਦਾ ਪਿਆ ਫਿਰ ਉਹ ਸਿਮਰਨ ਨਹੀਂ। ਜਪ ਜਿਹੜਾ ਹੈ ਉਹ ਮਨ ਦੇ ਧਿਆਨ ਤੋਂ ਬਿਨਾਂ, ਮਨ ਦੀ ਹਾਜ਼ਰੀ ਤੋਂ ਬਿਨਾਂ ਹੋ ਜਾਂਦਾ। ਬੋਲਣਾ ਜਿਹੜਾ ਹੈ, ਹਾਲਾਂਕਿ ਬੋਲ ਵੀ ਉਸ ਮਨ ਤੋਂ ਬਿਨਾਂ ਨਹੀਂ ਬੋਲਿਆ ਜਾਂਦਾ, ਪਰ ਸਾਡੇ ਕੋਲ ਇੰਨਾ ਕੁ ਪਰਮਾਤਮਾ ਨੇ ਬੋਲਣ ਦੀ ਮੁਹਾਰਤ ਦਿੱਤੀ ਹੁੰਦੀ ਹੈ ਕਿ ਬੜੀ ਛੇਤੀ ਮਨੁੱਖ ਬੋਲੀ ਜਾਂਦਾ ਹੈ, ਪਰ ਮਨ ਦਾ ਕਿਸੇ ਹੋਰ ਕੰਮ ਲੱਗ ਜਾਂਦਾ ਕਿਉਂਕਿ ਉਹਦੀ ਪ੍ਰੈਕਟਿਸ ਹੋ ਚੁੱਕੀ ਹੁੰਦੀ ਹੈ। ਪਰ ਸਿਮਰਨ ਵਿੱਚ, ਧਿਆਨ ਵਿੱਚ, ਚਿੰਤਨ ਦੇ ਵਿੱਚ ਜਿਹੜਾ ਹੈ ਉਹ ਮਨ ਹੀ ਬੋਲੇਗਾ, ਜ਼ੁਬਾਨ ਜਿਹੜੀ ਆ ਚੁੱਪ ਕਰ ਜਾਂਦੀ ਹੈ, ਰਸਨਾ ਬੰਦ ਹੋ ਜਾਂਦੀ ਹੈ। ਇੱਥੇ ਗੁਰੂ ਸਾਹਿਬ ਨੇ ਸਰੇਵੀ ਹੈ ਕਿਹਾ, ਸਿਮਰਨਾ, ਸਿਮਰਨ ਦਾ ਅਰਥ ਹੈ ਮਨ ਦੀ ਜ਼ੁਬਾਨ ਨਾਲ ਬੋਲ, ਮਨ ਦੀ ਰਸਨਾ ਨਾਲ ਬੋਲ ਵਾਹਿਗੁਰੂ। ਸੋ ਹਰ ਸਦਾ ਸਰੇਵੀ ਹੈ ਜਿਸ ਕਰਤ ਨਾ ਲਾਗੈ ਵਾਰ, ਜਿਸ ਦਾ ਅਰਥ ਫਿਰ ਪਰਮਾਤਮਾ ਲਈ ਇਹ ਸ਼ਬਦ ਪੜਨਾ ਆਇਆ ਵੀ ਜਿਹਦੇ ਜਿਹੜਾ ਵਾਹਿਗੁਰੂ ਕਰਤ ਨਾ ਲਾਗੈ ਵਾਰ, ਜਿਹੜਾ ਕੁਝ ਵੀ ਕਰਨ ਲੱਗਿਆ, ਕੁਝ ਵੀ ਬਣਾਉਣ ਲੱਗਿਆ, ਵਾਰ ਦਾ ਅਰਥ ਹੈ ਦੇਰ ਨਹੀਂ ਲਾਉਂਦਾ। ਇਹ ਵਾਰ ਸ਼ਬਦ ਬਾਣੀ ਵਿੱਚ ਬੜੀ ਥਾਈ ਤੇ ਆਇਆ ਤੇ ਬਹੁਤੇ ਅਰਥਾਂ ਵਿੱਚ ਆਇਆ। ਇਸੇ ਪੌੜੀ ਵਿੱਚ ਦੋ ਵਾਰੀ ਆਇਆ, ਇੱਕ ਵਾਰੀ ਇੱਥੇ ਆਪ ਜੀ ਪੜ੍ਹਦੇ ਪਏ ਹੋ ਕਰਤ ਨਾ ਲਾਗੈ ਵਾਰ, ਤੇ ਇੱਕ ਅੰਤ ਵਿੱਚ ਆਏਗਾ ਕੱਢ ਲਏ ਅੰਤੀ ਵਾਰ। ਵਾਰ ਸ਼ਬਦ ਦੋ ਵਾਰੀ ਆਇਆ, ਦੋਵੇਂ ਵਾਰੀ ਵੱਖੋ ਵੱਖਰੇ ਅਰਥਾਂ ਵਿੱਚ ਆਇਆ, ਤੇ ਬਾਣੀ ਵਿੱਚ ਇਹ ਬੇਅੰਤ ਵਾਰੀ ਆਇਆ ਤੇ ਬੇਅੰਤ ਵਾਰੀ ਵੱਖੋ ਵੱਖਰੇ ਅਰਥ ਨੇ। ਹੁਣ ਆਪਾਂ ਜਿਸ ਵਾਰ ਦੇ ਅਰਥ ਕਰ ਰਹੇ ਹਾਂ, ਮਲਹਾਰ ਕੀ ਵਾਰ, ਆਸਾ ਕੀ ਵਾਰ, ਕਾਨੜਾ ਕੀ ਵਾਰ, ਉੱਥੇ ਵੀ ਵਾਰ ਸ਼ਬਦ ਹੈ। ਉੱਥੇ ਵਾਰ ਦਾ ਅਰਥ ਕੀ ਹੈ? ਇੱਕ ਯੁੱਧ ਵਾਲਾ ਵੀਰ ਰਸੀ ਜਿਹੜਾ ਗੀਤ ਹੁੰਦਾ ਸੀ ਉਹਨੂੰ ਵਾਰ ਕਿਹਾ ਜਾਂਦਾ ਸੀ ਕਿ ਕਿਸੇ ਯੋਧੇ ਦੀ ਵਾਰ ਗਾਣੀ, ਕਿਉਂਕਿ ਉਹ ਵਾਰ ਵਿੱਚੋਂ ਜਿੱਤ ਕੇ ਆਇਆ। ਵਾਰ ਸ਼ਬਦ ਜਿਵੇਂ ਅੰਗਰੇਜ਼ੀ ਦਾ ਸ਼ਬਦ ਹੈ ਨਾ ਬਈ, ਵਾਰ ਕਰਨ, ਯੁੱਧ ਕਰਨਾ ਵਾਰ, ਪਰ ਪੰਜਾਬੀ ਵਿੱਚ ਵਾਰ ਦਾ ਅਰਥ ਹੁੰਦਾ ਹਮਲਾ ਕਰਨਾ, ਜਿਹੜਾ ਹੱਲੇ ਵਿੱਚ ਜੂਝ ਕੇ ਆਇਆ, ਲੜ ਕੇ ਆਇਆ, ਹੈ ਤੇ ਯੁੱਧ ਨਾਲ ਹੀ ਸੰਬੰਧਿਤ ਹੈ। ਉਹਨਾਂ ਦੀਆਂ ਫਿਰ ਵਾਰਾਂ ਗਾਈਆਂ ਜਾਂਦੀਆਂ। ਵਾਰ ਦਾ ਅਰਥ ਹੈ ਯੋਧਿਆਂ ਦੀ ਉਸਤਤ ਕਰਨੀ। ਜ਼ਿਆਦਾਤਰ ਜਿਹੜੀਆਂ ਵਾਰਾਂ ਨੇ ਉਹ ਜੰਗਾਂ, ਯੁੱਧਾਂ ਦੇ ਉੱਪਰ ਹੀ ਹੁੰਦੀਆਂ ਸਨ, ਜਿਹੜੇ ਯੋਧੇ ਲੜਦੇ ਸਨ ਉਹ ਬਾਹਰ ਦੇ ਯੁੱਧਾਂ ਨੂੰ ਦਰਸਾਉਂਦੀਆਂ ਸਨ। ਤੇ ਗੁਰੂ ਸਾਹਿਬ ਜੀ ਨੇ ਬਾਹਰ ਦੇ ਯੁੱਧ ਦੀਆਂ ਉਦਾਹਰਣਾਂ ਧੁਨੀਆਂ ਲੈ ਕਰਕੇ ਬੰਦੇ ਦੇ ਅੰਦਰ ਦੇ ਯੁੱਧ ਨੂੰ, ਅੰਦਰ ਦੇ ਅਖਾੜੇ ਨੂੰ ਜਿੱਤਣ ਦੇ ਲਈ ਧਰਮ ਦੀ ਸਪਿਰਚੁਅਲ ਅਧਿਆਤਮਿਕ ਵਾਰਾਂ ਸਤਿਗੁਰਾਂ ਨੇ ਸਾਨੂੰ ਦੇ ਦਿੱਤੀਆਂ ਵੀ ਜਿਵੇਂ ਬਾਹਰ ਦੀ ਖੜਗ ਨਾਲ ਯੋਧਾ ਬਾਹਰ ਦੇ ਦੁਸ਼ਮਣ ਮਾਰਦਾ, ਇਹ ਜਿਹੜੀਆਂ 22 ਵਾਰਾਂ ਨੇ ਇਹ ਤੇਰੇ ਅੰਦਰ ਜੂਝਣ ਦੇ ਲਈ ਤੈਨੂੰ ਤਿਆਰ ਕਰਨਗੀਆਂ ਵੀ ਅੰਦਰੋਂ ਵੈਰੀ ਕਿਵੇਂ ਮਾਰਨਾ, ਅੰਦਰੋਂ ਦੁਸ਼ਮਣ ਕਿਵੇਂ ਮਾਰਨਾ। ਸੋ ਇੱਕ ਵਾਰ ਦਾ ਅਰਥ ਹੋ ਗਿਆ ਜਿਹੜੀ ਯੋਧਿਆਂ ਦੀ ਵਾਰ ਗਾਈ ਜਾਂਦੀ।
ਇੱਕ ਵਾਰ ਦਾ ਅਰਥ ਜਿਹੜਾ ਇੱਥੇ ਆ ਗਿਆ ਕਰਤ ਨਾ ਲੱਗਾ ਵਾਰ, ਇੱਥੇ ਵਾਰ ਦਾ ਅਰਥ ਹੈ ਦੇਰ ਨਹੀਂ ਲਾਂਦਾ, ਦੇਰੀ ਨਹੀਂ ਲਾਂਦਾ। ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ, ਆਸਾ ਕੀ ਵਾਰ ਵਿੱਚੋਂ ਸਲੋਕ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦ ਵਾਰ। ਇਸ ਸਲੋਕ ਵਿੱਚ ਵੀ ਦੋ ਵਾਰੀ ਸ਼ਬਦ ਆਇਆ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਇਹਦੇ ਵਿੱਚ ਵੀ ਦੋ ਵਾਰੀ ਵਾਰ ਆਇਆ ਤੇ ਦੋਵੇਂ ਵਾਰੀ ਅੱਖਰ ਅਰਥ ਵੱਖਰੇ ਨੇ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦ ਵਾਰ, ਇੱਥੇ ਸਦ ਵਾਰ ਦਾ ਅਰਥ ਹੈ, ਇੱਥੇ ਵਾਰ ਦਾ ਅਰਥ ਹੈ ਵਾਰ ਨੇ ਜਲਾਣਾ, ਬਲਿਹਾਰ ਨੇ ਜਾਣਾ, ਲੱਖ ਵਾਰ ਲੱਖਾਂ ਵਾਰੀ ਬਲਿਹਾਰ ਨੇ ਜਾਣਾ। ਸੱਦ ਵਾਰ ਦਾ ਅਰਥ ਹੈ ਸੌ ਵਾਰੀ ਬਲਿਹਾਰ ਨੇ ਜਾਣਾ, ਵਾਰ ਵਾਰ ਹੋ ਵੰਝਾ ਮੈਂ ਕੁਰਬਾਨ ਜਾਵਾਂ, ਵਾਰੀ ਵੰਝਾ ਬਾਣੀ ਵਿੱਚ ਵੀ ਸ਼ਬਦ ਆਇਆ, ਇਹਦਾ ਅਰਥ ਹੈ ਮੈਂ ਵਾਰ ਵਾਰ ਕੁਰਬਾਨ ਜਾਵਾਂ, ਵਾਰ ਵਾਰ ਉਸ ਪਰਮਾਤਮਾ ਤੋਂ ਬਲਿਹਾਰੇ ਜਾਵਾਂ। ਤੇ ਕਰਤ ਨਾ ਲੱਗੇ ਵਾਰ ਦਾ ਅਰਥ ਹੈ ਫਿਰ ਇੱਥੇ ਆ ਅਰਥ ਵੀ ਦੇਰ ਨਹੀਂ ਲਾਂਦਾ, ਮਾਨਸ ਤੋਂ ਦੇਵਤੇ ਬਣਾਉਂਦੇ ਆ ਉਹ ਦੇਰ ਨਹੀਂ ਲਾਂਦਾ। ਵਾਰ ਦਾ ਅਰਥ ਯੁੱਧ ਵੀ ਹੋ ਗਿਆ, ਵਾਰ ਦਾ ਅਰਥ ਕੁਰਬਾਨ ਜਾਣਾ ਵੀ ਹੋ ਗਿਆ, ਵਾਰ ਦਾ ਅਰਥ ਦੇਰੀ ਵੀ ਹੋ ਗਿਆ। ਤੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਆ 15 33 37 ਵਾਰ, 37 ਵਾਰ ਇੱਥੇ ਵਾਰ ਦਾ ਅਰਥ ਹੋ ਗਿਆ ਜਿਹੜੇ 7 ਵਾਰ ਨੇ, ਸੋਮਵਾਰ ਮੰਗਲਵਾਰ ਬੁੱਧਵਾਰ, ਉੱਥੇ ਵਾਰਾਂ ਦਾ ਅਰਥ ਹੈ ਵਾਰ, ਦਿਨਾਂ ਦੀ ਗਿਣਤੀ ਜਿਹੜੀ ਦਿਨਾਂ ਨੂੰ ਦੱਸਦਾ ਉਹ ਵੀ ਵਾਰ ਹੈ। ਲੇਖੇ ਕਤੇ ਨੇ ਛੁੱਟੀਏ ਖਿਨ ਖਿਨ ਭੁੱਲਣ ਹਾਰ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਦੇ ਅੰਦਰ ਇੱਕ ਬਚਨ ਹੋਰ ਹੁੰਦਾ ਜਿਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਓੜਕ ਅੰਤੀ ਵਾਰ, ਓੜਕ ਦਾ ਅਰਥ ਅੰਤ ਵਾਰ, ਅਖੀਰਲਾ ਵੇੜਾ, ਉੱਥੇ ਵੀ ਵਾਰ ਸ਼ਬਦ ਵਰਤਿਆ ਗਿਆ ਵੀ ਇਹ ਤੇਰਾ ਅੰਤਲਾ ਸਮਾਂ ਹੈ, ਅਖੀਰਲਾ ਵਕਤ ਹੈ, ਉੱਥੇ ਵੀ ਵਾਰ ਸ਼ਬਦ ਦਾ ਅਰਥ ਅੰਤਲਾ ਸਮਾਂ ਹੈ। ਸੋ ਵਾਰ ਦੇ ਕਈ ਅਰਥ ਨੇ, ਪ੍ਰਕਰਨ ਦੇ ਅਨੁਸਾਰ ਸਾਨੂੰ ਵੇਖਣਾ ਪਏਗਾ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਸ਼ਬਦ ਲਿਆ ਕਰਤ ਨਾ ਲੱਗੇ ਵਾਰ, ਭਾਵ ਦੇਰ ਨਹੀਂ ਲਾਂਦਾ, ਪਰਮਾਤਮਾ ਨੇ ਜੋ ਕੁਝ ਕਰਨਾ ਹੈ ਨਾ ਉਹਦੇ ਕਰਨ ਵਿੱਚ ਦੇਰੀ ਨਹੀਂ, ਕਿਉਂਕਿ ਉਹ ਸਮੇਂ ਦਾ ਪਾਬੰਦ ਨਹੀਂ। ਸਾਨੂੰ ਜੋ ਕੁਝ ਵੀ ਅਸੀਂ ਕਰਨਾ, ਅਸੀਂ ਪਹਿਲਾਂ ਸਮਾਂ ਦੇਖਦੇ ਹਾਂ ਕਿ ਕਿੰਨੇ ਸਮੇਂ ਵਿੱਚ ਹੋਏਗਾ, ਕਿੰਨੇ ਸਮੇਂ ਵਿੱਚ ਬਣੇਗਾ। ਸਾਨੂੰ ਲੱਗਦਾ ਵੀ ਜੋ ਪਰਮਾਤਮਾ ਕੀਤਾ ਹੈ ਉਹਦੇ ਕੀਤੇ ਵਿੱਚ ਸਾਨੂੰ ਲੱਗ ਸਕਦਾ ਵੀ ਇੰਨੇ ਸਮੇਂ ਵਿੱਚ ਬਣਿਆ, ਇੰਨੇ ਸਮੇਂ ਵਿੱਚ ਹੋਇਆ, ਕਿਉਂਕਿ ਅਸੀਂ ਸਮੇਂ ਦੇ ਪਾਬੰਦ ਹਾਂ, ਸਮੇਂ ਦੇ ਵਿੱਚ ਬੱਝੇ ਹੋਏ ਹਾਂ। ਪਰ ਵਾਹਿਗੁਰੂ ਪਰਮਾਤਮਾ ਸਮੇਂ ਦਾ ਵੀ ਮਾਲਕ ਹੈ, ਕਾਲ ਦਾ ਵੀ ਉਹ ਕਾਲ ਹੈ, ਇਸ ਕਰਕੇ ਉਹਦੇ ਘਰ ਅੰਦਰ ਕੋਈ ਸਮਾਂ ਨਹੀਂ, ਕੋਈ ਦੇਰ ਨਹੀਂ। ਉਹ ਜੋ ਕੁਝ ਵੀ ਕਰਦਾ ਇੱਕ ਖਿਨ ਵਿੱਚ ਹੋ ਜਾਂਦਾ, ਇੱਕ ਪਲ ਵਿੱਚ ਕਰ ਸਕਦਾ, ਉਹ ਕਰਦਾ ਹੈ, ਉਹਨੂੰ ਜੋ ਕੁਝ ਬਣਾਉਂਦਾ ਹੈ। ਕਰਤ ਨਾ ਲੱਗੇ ਵਾਰ, ਕਰਤੇ ਨੂੰ ਦੇਰੀ ਨਹੀਂ ਲੱਗਦੀ, ਦੇਰੀ ਨਹੀਂ ਲੱਗਦੀ। ਰਾਜੇ ਤੋਂ ਰੰਕ ਕਰਨ ਲੱਗਿਆ ਤੇ ਰੰਕ ਤੋਂ ਰਾਜਾ ਕਰਨ ਲੱਗਿਆ, ਭਰਿਆਂ ਨੂੰ ਖਾਲੀ ਕਰਨ ਲੱਗਿਆ ਤੇ ਖਾਲੀ ਨੂੰ ਭਰਿਆ ਕਰਨ ਲੱਗਿਆ, ਰੱਬ ਨੂੰ ਦੇਰੀ ਨਹੀਂ ਲੱਗਦੀ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਰੀਤੇ ਭਰੇ ਭਰੇ ਸਖਨਾਵੇ, ਰੀਤੇ ਦਾ ਅਰਥ ਹੈ ਖਾਲੀ, ਖਾਲੀਆਂ ਨੂੰ ਇੱਕ ਮਿੰਟ ਵਿੱਚ ਭਰ ਦਿੰਦਾ ਹੈ। ਇਹ ਮਿੰਟ ਸ਼ਬਦ ਵੀ ਸਾਡੇ ਸਮੇਂ ਲਈ ਸਾਨੂੰ ਸਮਝਣ ਲਈ ਹੈ। ਭਰੇ ਸਖਨਾਵੇ, ਭਰਿਆਂ ਨੂੰ ਜਿਹੜਾ ਸਖਣੇ ਕਰ ਦਿੰਦਾ, ਇੱਕ ਖਿਨ ਵਿੱਚ ਇੱਕ ਪਲ ਦੇ ਵਿੱਚ ਪਰਮੇਸ਼ਵਰ ਕੀ ਕਰ ਸਕਦਾ ਹੈ। ਖਿਨ ਮੈਂ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੈ। ਖਿਨ ਮੈਂ ਰਾਓ, ਰਾਓ ਦਾ ਅਰਥ ਹੈ ਰਾਜਾ, ਰੰਕ ਦਾ ਅਰਥ ਹੈ ਗਰੀਬ ਕੰਗਾਲ, ਕੰਗਾਲ ਕਰ ਦਿੰਦਾ ਇੱਕ ਖਿਣ ਵਿੱਚ, ਤੇ ਇੱਕ ਖਿਣ ਵਿੱਚ ਜਿਹੜਾ ਕੰਗਾਲ ਹੈ ਉਹਨੂੰ ਭਿਖਾਰੀ ਨੂੰ ਰਾਜਾ ਬਣਾ ਦਿੰਦਾ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਉਹਦੇ ਮੌਜ ਦਾ, ਉਹਦੀ ਕਰਤ ਦਾ, ਕਿਰਤ ਦਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਉਹ ਪਲ ਵਿੱਚ ਕਿਵੇਂ ਸਮੇਂ ਨੂੰ ਤਬਦੀਲ ਕਰ ਦਿੰਦਾ। ਇਸ ਕਰਕੇ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਉਹਨੂੰ ਸਿਮਰ ਜਿਹੜੀ ਇੰਨੀ ਸਮਰੱਥਾ ਰੱਖਦਾ। ਅਸੀਂ ਉਸ ਬੰਦੇ ਦੇ ਨਾਲ ਹੀ ਸੰਬੰਧ ਬਣਾਉਣਾ ਲੋਚਦੇ ਹਾਂ ਜਿਹਦੇ ਕੋਲ ਤਾਕਤ ਹੈ, ਜਿਹਦੇ ਕੋਲ ਪਾਵਰ ਹੈ। ਅਸੀਂ ਸੋਚਦੇ ਹਾਂ ਵੀ ਤਾਕਤ ਵਾਲੇ ਬੰਦੇ ਨਾਲ ਹੱਥ ਮਿਲਾ ਲਾਂਗੇ, ਮਿੱਤਰਤਾ ਪਾ ਲਾਂਗੇ, ਕੋਈ ਰਿਸ਼ਤੇਦਾਰੀ ਬਣਾ ਲਾਂਗੇ, ਤੇ ਕੀ ਬਣੇਗਾ ਕਿ ਜੇ ਕਿਤੇ ਸਮਾਂ ਬਣੇਗਾ ਉਹ ਸਮੇਂ ਵਿੱਚ ਸਾਨੂੰ ਕੱਢਣ ਲੱਗਿਆ ਇੱਕ ਮਿੰਟ ਲਾਏਗਾ, ਔਖੇ ਵਕਤ ਸਾਨੂੰ ਦੇਰੀ ਨਹੀਂ ਲੱਗਣ ਦੇਗਾ, ਸਾਡਾ ਹੱਥ ਪਕੜ ਲਏਗਾ, ਸਾਡਾ ਹਾਲ ਪਕੜ ਜਾਣ ਲਏਗਾ। ਇਸ ਕਰਕੇ ਤਾਕਤ ਵਾਲੇ ਬੰਦੇ ਦੇ ਨਾਲ ਹਰ ਬੰਦਾ ਜੁੜਨਾ ਚਾਹੁੰਦਾ ਹੈ, ਕਿਸੇ ਵੀ ਰੂਪ ਵਿੱਚ ਜੁੜਨਾ, ਭਾਵੇਂ ਉਹਦਾ ਮਿੱਤਰ ਬਣ ਕੇ, ਭਾਵੇਂ ਉਹਦਾ ਨੌਕਰ ਬਣ ਕੇ, ਭਾਵੇਂ ਉਹਦਾ ਸੇਵਕ ਬਣ ਕੇ, ਭਾਵੇਂ ਉਹਦਾ ਸੰਬੰਧੀ ਬਣ ਕੇ, ਕਿਸੇ ਵੀ ਰਿਸ਼ਤੇ ਨਾਲ ਹਰ ਬੰਦਾ
ਤਾਕਤ ਵਾਲੇ ਨਾਲ ਜੁੜਨਾ ਚਾਹੁੰਦਾ ਹੈ ਤੇ ਜਿਹਦੇ ਕੋਲ ਤਾਕਤ ਨਹੀਂ, ਜਿਹਦੇ ਕੋਲ ਜ਼ੋਰ ਨਹੀਂ, ਉਹਦੇ ਨਾਲ ਭਾਵੇਂ ਨਾਤਾ ਹੋਵੇ ਵੀ ਖੂਨ ਦਾ, ਉਹਦੇ ਨਾਲ ਉਹ ਦੂਰੀ ਬਣਾ ਲੈਂਦਾ ਹੈ ਕਿ ਇਹਨੇ ਔਖੇ ਵੇਲੇ ਕੰਮ ਤਾਂ ਕੀ ਆਉਣਾ ਹੈ, ਇਹ ਕਿਤੇ ਸਾਨੂੰ ਇਹਦੇ ਔਖੇ ਵੇਲੇ ਕੰਮ ਨਾ ਆਉਣਾ ਪਏ, ਇਸ ਕਰਕੇ ਉਹਦੇ ਤੋਂ ਨਾਤਾ ਟੁੱਟਦਾ ਰਹਿੰਦਾ ਹੈ। ਨਿਰਧਨ ਤੋਂ ਨਾਤਾ ਟੁੱਟਦਾ ਰਹਿੰਦਾ ਹੈ ਤੇ ਸਰਦਨ ਦੇ ਨਾਲ ਬੰਦਾ ਹਰ ਦੂਰੋਂ ਆ ਕੇ ਵੀ ਨਾਤਾ ਜੋੜ ਲੈਂਦਾ। ਪਰ ਗੁਰੂ ਸਾਹਿਬ ਕਹਿੰਦੇ ਜਿਹਦੇ ਨਾਲ ਨਾਤਾ ਬਣਾਉਣਾ ਉਹਦੇ ਨਾਲ ਬਣਾ, ਉਹ ਜਿਨ੍ਹਾਂ ਨੂੰ ਵੱਡੇ ਵੱਡੇ ਤਾਕਤਵਰ ਤੂੰ ਸਮਝਣਾ ਉਹ ਇੱਕ ਖਿਣ ਵਿੱਚ ਉਹਨਾਂ ਨੂੰ ਵੀ ਕੰਗਾਲ ਕਰ ਦਿੰਦਾ, ਤੇ ਜਿਨ੍ਹਾਂ ਨੂੰ ਤੂੰ ਕੰਗਾਲ ਸਮਝਣਾ ਇੱਕ ਖਿਣ ਵਿੱਚ ਉਹਨਾਂ ਨੂੰ ਵੱਡਿਆਂ ਕਰ ਦਿੰਦਾ। ਕਰਤ ਨਾ ਲੱਗੇ ਵਾਰ, ਉਹਨੂੰ ਦੇਰੀ ਨਹੀਂ ਲੱਗਦੀ ਕੁਝ ਵੀ ਕਰਨ ਲੱਗਿਆਂ, ਇੱਕ ਖਿਣ ਵਿੱਚ ਇੱਕ ਛਿਣ ਵਿੱਚ ਉਹ ਸਾਰਾ ਕੁਝ ਬਦਲ ਦਿੰਦਾ। ਜੋ ਕੁਝ ਉਹਨੇ ਬਣਾਇਆ ਹੈ ਇੱਕ ਖਿਣ ਵਿੱਚ ਹੀ ਬਣਿਆ, ਇੱਕ ਪਲ ਵਿੱਚ ਹੀ ਬਣਿਆ। ਆਡਾਣੇ ਆਕਾਸ਼ ਕਰ, ਹੁਣ ਕਿਰਤ ਕੀ ਉਹਦੀ, ਕੀ ਕੁਝ ਇੱਕ ਬਿਨਾਂ ਦੇਰੀ ਤੋਂ ਬਣਾ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਆਡਾਣੇ, ਆਡਾਣੇ ਦਾ ਅਰਥ ਹੈ ਪੱਸਰੇ ਹੋਏ, ਫੈਲੇ ਹੋਏ, ਅੱਡੇ ਹੋਏ, ਤਣੇ ਹੋਏ। ਆਕਾਸ਼ ਕਹਿੰਦੇ ਆਕਾਸ਼ ਨੂੰ ਵੇਖ ਕਿਵੇਂ ਧਰਤੀ ਦੇ ਉੱਤੇ ਪ੍ਰਤੀਤ ਹੁੰਦਾ ਨਾ ਵੀ ਤਣਿਆ ਹੋਇਆ, ਜਿਵੇਂ ਚਾਦਰ ਪਸਾਰੀ ਹੁੰਦੀ ਹੈ। ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਨੇ ਆਡਾਣੇ ਆਕਾਸ਼ ਕਰ, ਇਹ ਆਕਾਸ਼ ਬਣਾਇਆ, ਧਰਤੀ ਬਣਾਈ, ਬ੍ਰਹਿਮੰਡ ਬਣਾਏ, ਪਿੰਡ ਬਣਾਏ, ਖਿਨ ਮਹਿ ਢਾਹੇ ਢਾਹੇ ਉਸਾਰਨ ਹਾਰ। ਤੇ ਕਹਿੰਦੇ ਇਹਨਾਂ ਨੂੰ ਬਣਾਉਣ ਲੱਗਿਆਂ ਉਹ ਖਿਨ ਵਿੱਚ ਢਾਹ ਤੇ ਉਸਾਰ ਦਿੰਦਾ, ਉਹਨੂੰ ਰਤਾ ਮਾਤਰ ਵੀ ਪੀੜ ਨਹੀਂ ਹੁੰਦੇ। ਕਿਸੇ ਨੇ ਪੁੱਛਿਆ ਵੀ ਬੰਦਾ ਘਰ ਬਣਾਵੇ, ਆਪਣਾ ਮਕਾਨ ਬਣਾਵੇ ਨਾ, ਬਣਾਇਆ ਖੁਸ਼ੀ ਹੁੰਦੀ ਹੈ ਤੇ ਉਹਨੂੰ ਢਾਇਆ ਦੁੱਖ ਲੱਗਦਾ, ਜੇ ਢੱਠ ਜਾਏ ਉਹ ਦੁਖੀ ਹੁੰਦਾ ਵੀ ਇੰਨਾ ਸੋਹਣਾ ਬਣਾਇਆ ਮਕਾਨ। ਤੇ ਪਰਮਾਤਮਾ ਕਹਿੰਦੇ ਏਡਾ ਵੱਡਾ ਬ੍ਰਹਿਮੰਡ ਬਣਿਆ ਤੇ ਰੋਜ਼ ਬਣ ਰਿਹਾ, ਬ੍ਰਹਿਮੰਡ ਵਿੱਚ ਪਤਾ ਨਹੀਂ ਕੀ ਕੁਝ ਰੋਜ਼ ਬਣ ਰਿਹਾ ਤੇ ਰੋਜ਼ ਢੱਠ ਰਿਹਾ, ਟੁੱਟ ਰਿਹਾ, ਮਿਟ ਰਿਹਾ। ਇਹ ਉਹਦੀ ਕਿਰਤ ਜਿਹੜੀ ਹੈ ਨਿਰੰਤਰ ਹੈ। ਅਸੀਂ ਸ਼ਬਦ ਜਿਹੜਾ ਪੜ੍ਹਦੇ ਹਾਂ ਨਾ ਇੱਕ ਓਅੰਕਾਰ, ਕਾਰ ਦਾ ਅਰਥ ਜਿਹੜਾ ਹੈ ਨਾ ਕੰਟੀਨਿਊਟੀ ਹੈ, ਕਾਰ ਦਾ ਅਰਥ ਹੈ ਲਗਾਤਾਰ। ਕੀ ਹੋ ਰਿਹਾ ਲਗਾਤਾਰ? ਇਹ ਤਿੰਨੇ ਚੀਜ਼ਾਂ ਲਗਾਤਾਰ ਹੋ ਰਹੀਆਂ ਨੇ, ਜੰਮਣਾ, ਮਰਨਾ ਤੇ ਪਾਲਣਾ। ਇਹ ਪਰਮਾਤਮਾ ਤਿੰਨੇ ਸ਼ਕਤੀਆਂ ਇੱਕ ਰੂਪ ਵਿੱਚ ਹੀ ਚੱਲਦੀਆਂ ਨੇ। ਕਈ ਵਾਰੀ ਅਰਜ ਕੀਤਾ ਵੀ ਇਹ ਨਹੀਂ ਵੀ ਅੱਜ ਜਨਮ ਹੈ ਤੇ ਕਈ ਸਾਲ ਲਈ ਪਾਲਣਾ ਹੈ ਤੇ ਫਿਰ ਕਈ ਸਾਲਾਂ ਬਾਅਦ ਮੌਤ ਹੈ। ਨਹੀਂ, ਸਮੁੱਚੇ ਬ੍ਰਹਿਮੰਡ ਵਿੱਚ ਆਪਣੇ ਆਪ ਨੂੰ ਅਸੀਂ ਰੱਖ ਕੇ ਵੇਖਾਂਗੇ ਤੇ ਸਮੁੱਚਾ ਬ੍ਰਹਿਮੰਡ ਰੋਜ਼ ਨਵਾਂ ਬਣਦਾ, ਰੋਜ਼ ਮਿਟਦਾ ਹੈ, ਰੋਜ਼ ਵਿਕਸਿਤ ਹੁੰਦਾ ਹੈ। ਇਹ ਨਿਰੰਤਰ ਚੱਲ ਰਹੀ ਉਹਦੀ ਕਾਰ, ਇਹਦੇ ਵਿੱਚ ਇੱਕ ਖਿਣ ਦੀ ਵੀ ਢਿੱਲ ਨਹੀਂ, ਇੱਕ ਖਿਣ ਦੀ ਵੀ ਦੇਰੀ ਨਹੀਂ, ਇੱਕ ਖਿਣ ਦੀ ਵੀ ਕੋਈ ਵਾਹਿਗੁਰੂ ਪਰਮਾਤਮਾ ਦੇ ਹੁਕਮ ਵਿੱਚ ਕੋਈ ਹੁਕਮ ਅਦੂਲਗੀ ਨਹੀਂ ਕਰ ਸਕਦਾ। ਉਹ ਲਗਾਤਾਰ ਇਹ ਕਾਰ ਨੂੰ ਚਲਾ ਰਿਹਾ ਹੈ। ਆਡਾਣੇ ਆਕਾਸ਼ ਕਰ, ਖਿਨ ਮੈਂ ਢਾਹੇ ਉਸਾਰਨ ਹਾਰ। ਮੈਂ ਅਰਜ ਕਰਨ ਲੱਗਾ ਸਾਂ ਕਿ ਬੰਦਾ ਕਹਿੰਦਾ ਵੀ ਏਡਾ ਸੋਹਣਾ ਬਣਿਆ, ਬਣੇ ਦੀ ਤੇ ਖੁਸ਼ੀ ਹੈ, ਢਾਣ ਦੀ ਉਸਾਰਨ ਤੋਂ ਬਾਅਦ ਢਾਣ ਦਾ ਤੇ ਦੁੱਖ ਹੈ। ਪਰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ, ਕਈ ਥਾਵਾਂ ਤੇ ਵੈਸੇ ਦਿੱਤੀ ਹੈ ਕਿ ਕਹਿੰਦੇ ਵੇਖੋ ਜਿਵੇਂ ਬੱਚਾ ਨਾ, ਬੱਚੇ ਦਾ ਹੀ ਸੁਭਾਅ ਵਿੱਚ ਜਾਓ, ਕਹਿੰਦੇ ਬੱਚਾ ਜਿਹੜਾ ਹੈ ਨਾ ਕਿਤੇ ਉਹ ਖੇਡਦਾ ਹੈ ਨਾ ਰੇਤ ਵਿੱਚ, ਰੇਤ ਵਿੱਚ ਖੇਡਦਾ ਤੇ ਰੇਤ ਦੇ ਘਰ ਬਣਾਉਂਦਾ, ਬਾਲੂ ਦਾ ਘਰ ਬਣਾਉਂਦਾ, ਬਾਲੂ ਕਹਿੰਦੇ ਰੇਤ ਨੂੰ, ਪੈਰ ਰੱਖ ਕੇ ਉੱਤੇ ਘਰ ਬਣਾਉਂਦਾ ਹੈ ਤੇ ਫਿਰ ਪੈਰ ਕੱਢਦਾ, ਢੱਠ ਜਾਂਦਾ, ਬੜਾ ਹੱਸਦਾ, ਫਿਰ ਬਣਾਉਂਦਾ ਹੈ ਤੇ ਜਦੋਂ ਉਹਦੀ ਖੇਡ ਮਿਟਦੀ ਹੈ ਫਿਰ ਢਾ ਕੇ ਖੁਸ਼ੀ ਖੁਸ਼ੀ ਭੱਜ ਜਾਂਦਾ। ਉਹਨੂੰ ਆਪਣੇ ਬਣਾਏ ਵਿੱਚ ਤੇ ਢਾਏ ਵਿੱਚ ਆਨੰਦ ਹੀ ਆਨੰਦ ਹੈ, ਉਹਨੂੰ ਬਣਾਉਣ ਤੇ ਢਾਣ ਵਿੱਚ ਖੁਸ਼ੀ ਹੈ, ਕਿਉਂਕਿ ਉਹ ਕਰਤਾ ਹੈ, ਉਹ ਸਿਰਫ ਆਪਣੀ ਖੇਡ ਵਿੱਚ ਲੱਗਾ ਹੋਇਆ ਹੈ। ਉਹ ਇਹ ਨਹੀਂ ਵੇਖਦਾ ਵੀ ਹੁਣ ਬਣਿਆ ਤੇ ਖੁਸ਼ੀ ਹੈ, ਹੁਣ ਢੱਠ ਜਾਏਗਾ, ਕਿਤੇ ਮੈਂ ਰੁਦਨ ਕਰਨਾ, ਦੁਬਾਰਾ ਨਹੀਂ ਬਣਨਾ। ਕਹਿੰਦੇ ਉਹ ਬਾਲਕ ਦੀ ਨਿਆਈ ਪਰਮਾਤਮਾ ਪਰਮੇਸ਼ਵਰ ਵਾਹਿਗੁਰੂ ਜਿਹੜਾ ਹੈ ਉਹ ਕਰਤਾ ਸਿਰਜਣਹਾਰ ਹੈ, ਉਹ ਢਾਹੇ ਤੇ ਉਸਾਰੇ ਵਿੱਚ ਸਦਾ ਸੱਚ ਦਾ ਆਨੰਦ ਰਹਿੰਦਾ ਹੈ। ਇਹ ਨਹੀਂ ਵੀ ਉਹਦੇ ਸੁਭਾਅ ਵਿੱਚ ਫਰਕ ਪੈਂਦਾ, ਸਾਡੇ ਸੁਭਾਅ ਵਿੱਚ ਫਰਕ ਪੈਂਦਾ, ਜੰਮਣ ਵੇਲੇ ਸੁਭਾਅ ਹੋ ਰਿਹਾ, ਮੌਤ ਵੇਲੇ ਸੁਭਾਅ ਹੋ ਰਿਹਾ, ਖੁਸ਼ੀ ਵੇਲੇ ਸੁਭਾਅ ਹੋ ਰਿਹਾ, ਗਮੀ ਵੇਲੇ ਸੁਭਾਅ ਹੋ ਰਿਹਾ, ਸਾਨੂੰ ਮਾਣ ਸਨਮਾਨ ਮਿਲੇ ਤੇ ਮਨ ਦਾ ਸੁਭਾਅ ਹੋ ਰਿਹਾ, ਅਪਮਾਨ ਮਿਲੇ ਤੇ ਮਨ ਦਾ ਸੁਭਾਅ ਹੋ ਰਿਹਾ। ਕਿਉਂ? ਕਿਉਂਕਿ ਅਸੀਂ ਖੰਡਿਤ ਹਾਂ, ਅਸੀਂ ਟੁੱਟੇ ਹੋਏ ਹਾਂ, ਅਸੀਂ ਧੁਰੇ ਤੋਂ ਟੁੱਟੇ ਹੋਏ ਹਾਂ। ਪਰ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਦਤਾਰ ਜੀ ਕਹਿੰਦੇ ਉਹਦਾ ਸੁਭਾਅ ਜਿਹੜਾ ਹੈ ਇੱਕ ਖਿਣ ਵੀ ਐਸਾ ਖੰਡਿਤ ਨਹੀਂ ਹੁੰਦਾ ਵੀ ਉਹ, ਇਹ ਨਹੀਂ ਵੀ ਉਹਦਾ ਮਾਣ ਅਪਮਾਨ ਨਹੀਂ ਹੁੰਦਾ। ਅਕਾਲ ਪੁਰਖ ਵਾਹਿਗੁਰੂ ਦਾ ਮਾਣ ਕਰਨ ਵਾਲੇ ਵੀ ਬੜੇ ਨੇ ਤੇ ਜਿਹੜੇ ਉਹਦੀ ਹੋਂਦ ਨੂੰ ਨਹੀਂ ਮੰਨਦੇ, ਅਪਮਾਨ ਵੀ ਤਾਂ ਹੁੰਦਾ,
परमेश्वर नूं भी बुरा कहने वाले लोग बड़े ने, बहुत बुरा भला आखते ने, पर दतार जी कहिंदे उहदे उत्ते उहदे भगतां ते उहदे प्यारियां ते कोई फर्क नहीं पैंदा ते उहदे ते की पैणा। इस करके उह वाहिगुरु परमात्मा दी इह शक्ति है आडाणे आकाश कर, उह आकाश बनांदा है। बाबा कबीर जी ने कहा ना, ओए जो दिसै अंबर तारे किन्ने चीते चीतनहारे, कहिंदे वाहिगुरु ने किड्डे सोहणियां तस्वीरां चित्र बनाए ने। दसो अंबर काश्यों लागा कि अंबर ते धरती, कोई चीज धरती दे पड़ा विच तुसी पलाड़ विच खला विच खलार के विखाओ खलो सकती है, धरती खिंच लेगी। असी कहने भी गुरुत्वाकर्षण है, जिहड़ी चीज इहदी ग्रैविटी तो उपर चली जाएगी, उस ग्रैविटी तो बाहर जिहड़ी चली जाएगी वह पलाड़ दे विच ही रहिंदी, उस स्पेस दे विच ही रहिंदी है। पर परमात्मा परमेश्वर ने एक साडी धरती नहीं स्पेस विच रखी, पता नहीं किन्नियां कुने गिनती मुक जांदी है, कोई किसे नाल टकरा नहीं, कोई किसे नाल किसे तरह दा नियम विच किसे तरह दा परमात्मा दी विरुद्धता नहीं। उस अकाल पुरख वाहिगुरु ने सारी खेड बनाई, आडाणे आकाश कर पसार कीता होया सारे आकाश दा, खिन मह ढाहे उसारनहार, एक खिन विच इहनूं ढाण दी समर्था रखदा है, एक खिन विच बनाण दी समर्था रखदा है, ते कई वरी ढाया ते कई वरी उसारिया गया। असी कई वरी ठठे हां ते कई वरी बने हां, उह परमात्मा दी असी किरतां, जिवें मिट्टी किरत है ना कुम्हार दी, उहनूं जदों मर्जी उहनूं चक ते पा के वखरा रूप दे दे, मिट्टी ते उही रहिंदी है ना, उहनूं कोई रूप दे दे। बस साडे अंदर भी वाहिगुरु परमात्मा ने पांच तत्त ने, इन्हां तत्तां नूं कोई भी रूप दे के विच प्राण फूक दिंदा ते बंदा गुमान करदा, घड़ा मिट्टी दा इह गुमान करे जदों पक जे भी मेरी अपनी होंद है, भुल जाए कि मेरा करता कौन है, कि उन्हें मैनूं किन्नी वारी चक ते घुमाया, किन्नी वारी मेरा रूप बदलिया, ते पता नहीं किन्नी वारी टुट के उही मिट्टी बन के मैं दोबारा फिर आया, सानूं नहीं पता। पर गुमान करदा बंदा, हंकार करदा बंदा कि मेरी होंद मेरा वजूद वखरा है, पर जे किते करते दे सिमरन नाल जुड़िया होवे नूं पता हो जाए कि मेरे वर्गे निक्के निक्के कण, मेरे वर्गे निक्के निक्के अंश जीव, पता नहीं किन्ने कु परमात्मा एक पल विच ढा ते उसार दिंदा है। आपे जगत उपाय कह कुदरत करे विचार, उह परमात्मा आप जगत नूं पैदा कीता, उहने बनाया है। आपे जगत उपायक है, उपाय दा अर्थ है पैदा करना, बनाउना, कुदरत करे विचार ते अपनी कुदरत विच रख के, कुदरत दा अर्थ है शक्ति, अपनी कला विच रख के, कला तो बिना नहीं चलदा संसार, उदी कला विच है, उदी कला दी विचार चलदी है, सारी शक्ति दा ही जो वर्तारा, जिनू असी माया कह दिए, जिनू असी शक्ति कह दिने, गुरु साहब जी ने दो शब्द वरते, शिव शक्ति, शिव अर्थ है कल्याण, वाहिगुरु परमात्मा, जो तो शिव शब्द आ जाता है ये देवते नाल भी जोड़ लिया जाता है शिवजी नाल, पर शिव का अर्थ है कल्याणकारी अकाल पुरख वाहिगुरु, जिन्हों गुरु गोबिंद सिंह महाराज ने महाकाल आख्या है। यह शिव अकाल पुरख वाहिगुरु की होंद का प्रतीक है, ते शक्ति उदी माया दी, उदी उस ताकत की प्रतीक है जिदे राही यह सारा कुछ होंद विच आया है। कुदरत जिन्हू कह दिता, शक्ति जिन्हू कह दिता, माया जिन्हू कह दिता, तीन गुण जिदे बना दिते अकाल पुरख वाहिगुरु ने, माया नू तीन रूपां विच विच वंड दिता भी इस तरह तू ये सारा संसार बनाना है। कुदरत करे विचार, उदी शक्ति दी फिर सारे पासे विचार हुंदी है कि तमो गुणी बिरती वाले, सतो गुणी बिरती वाले, रजो गुणी बिरती वाला संसार उस परमात्मा ने उसार दिता। मनमुख अगै लेखा मंगी है, बहुती होवै मार। पर गुरु साहब सच्चे पातशाह जी कहिंदे इस संसार विच दो तरह दे लोक उस अकाल पुरख वाहिगुरु दी होंदी हन, उन्हां दी खेड है, उहदी उपज है, एक है मनमुख ते एक है गुरमुख। मनमुख कौन बन गया, जिन्हें उस वाहिगुरु दे वरतारे नूं ते वेख्या पर मनण तो इनकार कर दिता भी इहदा बनाउण वाला करता अकाल पुरख वाहिगुरु परमेश्वर है। उन्हें अपनी हंगता विच इस गल तो अपने आप नूं मनफी कर लिया कि मैं उहदी होंद नूं नहीं मनदा, अपनी मर्जी मुताबक चलदा है। फिर गुरु साहब कहिंदे अगे लेखा मंगी है, उहदे कोलों फिर अगे लेखा मंगिया जांदा है। उस वाहिगुरु परमात्मा की दरगाह विच जदों उहदे पासों लेखा मंगिया, बहुती होवे मार, उहनूं मार पैंदी है।
ਇਹ ਅੱਗੇ ਦਾ ਵੀ ਬੜਾ ਵੱਡਾ ਪ੍ਰਵਾਧਾਨ ਹੈ ਕਿ ਕਿਹੜਾ ਅੱਗਾ ਕਿੰਨੇ ਦੇਖਿਆ ਹੈ, ਕਿਹਨੂੰ ਮਾਰ ਪੈਂਦੀ ਹੈ। ਸਰੀਰ ਤਾਂ ਇੱਥੇ ਸੜ ਜਾਂਦਾ, ਮਿੱਟ ਜਾਂਦਾ ਹੈ। ਮਨੁੱਖ ਦਾ ਇੱਕ ਸਰੀਰ ਨਹੀਂ, ਮਨੁੱਖ ਤ੍ਰੈ ਸਰੀਰਾਂ ਦਾ ਬਣਿਆ ਹੈ। ਤੇ ਜਿਹੜੇ ਸਰੀਰ ਨੂੰ ਮਾਰ ਪੈਂਦੀ ਹੈ ਨਾ, ਜਿਹੜੇ ਸਰੀਰਾਂ ਨੂੰ ਪੀੜਾਂ ਲੱਗਦੀਆਂ ਹੈ, ਜਿਹੜੇ ਸਰੀਰ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਨੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਧਾਨੀਆਂ ਤਿਉ ਮੱਥੇ ਧਰਮ ਰਾਏ। ਧਰਮ ਰਾਏ ਸਾਡੇ ਸਰੀਰ ਨੂੰ ਮੱਥਦਾ, ਉਹਦਾ ਮਤਲਬ ਇਹ ਉਦੋਂ ਸ਼ੰਕਾ ਨਾ ਕਰੀ ਵੀ ਕਿਹੜੇ ਸਰੀਰ ਨੂੰ ਮੱਥਦਾ, ਕਿਹਨੂੰ ਚੋਟਾਂ ਪੈਂਦੀਆਂ। ਸਰੀਰ ਤੇ ਸੜ ਜਾਂਦਾ, ਜਿਹੜਾ ਸਾਡਾ ਸਰੀਰ ਸੜਦਾ, ਹੱਡ ਮਾਸ ਦਾ ਸੜਦਾ, ਸਥੂਲ ਸੜਦਾ। ਇਹਤੋਂ ਬਾਅਦ ਦੋ ਸਰੀਰ ਹੋਰ ਹੁੰਦੇ ਨੇ, ਜਿਹੜੇ ਸਾਡਾ ਖਹਿੜਾ ਬਹੁਤ ਲੰਮੇ ਸਮੇਂ ਤੱਕ, ਕਈ ਯੁੱਗਾਂ ਦੀ ਚੌਂਕੜੀ ਤੱਕ ਸਾਡਾ ਖਹਿੜਾ ਨਹੀਂ ਛੱਡਦੇ, ਉਹ ਸਾਡੇ ਨਾਲ ਲੱਗੇ ਹੁੰਦੇ ਨੇ, ਜਿਹਨੂੰ ਸੂਕਸ਼ਮ ਸਰੀਰ ਤੇ ਕਾਰਨ ਸਰੀਰ ਕਿਹਾ ਜਾਂਦਾ ਹੈ। ਉਹਨਾਂ ਨੂੰ ਮਾਰ ਪੈਂਦੀ, ਉਹਦੀ ਪੀੜਾ ਹੀ ਮਨੁੱਖ ਨੂੰ ਸਦਾ ਯਾਦ ਰਹਿੰਦੀ, ਉਹਨੂੰ ਹੀ ਦਰਦ ਹੁੰਦਾ, ਆਤਮਾ ਨੂੰ ਨਹੀਂ। ਆਤਮਾ ਤੇ ਪਰਮਾਤਮਾ ਦਾ ਅੰਸ਼ ਹੈ, ਆਤਮਾ ਨਾ ਜੰਮਣ ਤੇ ਮਰਨ ਵਿੱਚ ਹੈ, ਨਾ ਪੀੜਾ ਹਟਾਉਂਦੀ ਹੈ। ਜਦੋਂ ਜੀਵ ਦੀ ਗੱਲ ਆਏਗੀ, ਜੀਵ ਰੂਪ ਆਤਮਾ ਦੇ ਅਰਥਾਂ ਵਿੱਚ ਵੀ ਹੈ, ਜੀਵ ਸਰੀਰ ਦੇ ਅਰਥਾਂ ਵਿੱਚ ਵੀ ਹੈ, ਕਿ ਇਹਦੇ ਕਿਹੜੇ ਸਰੀਰ ਨੂੰ ਵਾਹਿਗੁਰੂ ਦੇ ਘਰ ਅੰਦਰ ਚੋਟਾਂ ਪੈਂਦੀਆਂ ਨੇ। ਉਹ ਸੂਕਸ਼ਮ ਹੈ, ਉਹ ਕਾਰਨ ਹੈ, ਜਿਹੜਾ ਪੰਜਾਂ ਤੱਤਾਂ ਦਾ ਬਣਦਾ ਹੈ, ਜਿਹੜਾ 25 ਪ੍ਰਕਿਰਤੀਆਂ ਦਾ ਬਣਦਾ ਹੈ, ਉਹਦੀ ਗੱਲ ਕਰਦੇ ਨੇ। ਉਹ ਸਰੀਰ ਜਦੋਂ ਲੇਖਾ ਮੰਗਿਆ ਜਾਂਦਾ, ਅੱਗੇ ਜਾਂਦਾ, ਅੱਗੇ ਜਾਣਾ, ਭਾਵੇਂ ਅਸੀਂ ਇਸ ਗੱਲ ਤੇ ਕਿੰਤੂ ਕਰਦੇ ਹੋਈਏ ਜਾਂ ਨਾਮ ਜਿਸ ਥਾਂ ਤੱਕ ਮਨੁੱਖ ਨਾ ਪਹੁੰਚਦਾ ਹੋਵੇ, ਪਰ ਹਕੀਕਤ ਇਹ ਹੈ ਕਿ ਜੇ ਤੁਸੀਂ ਉਹਨਾਂ ਵਿਦਵਾਨਾਂ ਨੂੰ ਪੜ੍ਹੋ ਜਾਂ ਸਮਝੋ, ਜੇ ਗੁਰੂ ਦੀ ਬਾਣੀ ਤੇ ਭਰੋਸਾ ਨਹੀਂ, ਤੇ ਬਹੁਤ ਐਸੇ ਅਜੋਕੇ ਸਮੇਂ ਦੇ ਵੀ ਲੋਕ ਨੇ ਜਿਨ੍ਹਾਂ ਨੇ ਇਹਨਾਂ ਤੇ ਰਿਸਰਚਾਂ ਕੀਤੀਆਂ ਨੇ ਕਿ ਮੌਤ ਤੋਂ ਬਾਅਦ ਵੀ ਕੀ ਹੁੰਦਾ ਹੈ। ਹਜ਼ਾਰਾਂ ਲੋਕਾਂ ਤੇ ਰਿਸਰਚਾਂ ਕੀਤੀਆਂ ਨੇ, ਉਹਨਾਂ ਨੇ ਸਾਰੇ ਉਹਨਾਂ ਲੋਕਾਂ ਦੇ ਜੋ ਗੁਰੂ ਸਾਹਿਬ ਜੀ ਬਾਣੀ ਵਿੱਚ ਦੱਸਦੇ ਨੇ, ਜਿਹੜਾ ਅਸੀਂ ਸ਼ਬਦ ਪੜ੍ਹਦੇ ਹਾਂ। ਮੈਂ ਇੱਕ ਲੇਖਕ ਦੀ ਕਿਤਾਬ ਪੜ੍ਹ ਰਿਹਾ ਸਾਂ, ਆਫਟਰ ਡੈਥ, ਕਿ ਮੌਤ ਤੋਂ ਬਾਅਦ ਦੀ ਲਾਈਫ, ਲਾਈਫ ਆਫਟਰ ਡੈਥ, ਕਿ ਲਾਈਫ ਜਿਹੜੀ ਹੈ ਮੌਤ ਤੋਂ ਬਾਅਦ ਕਿਵੇਂ ਦੀ ਹੁੰਦੀ ਹੈ। ਉਹਦੇ ਚ ਉਹਨਾਂ ਅਨੇਕਾਂ ਐਸੇ ਲੋਕਾਂ ਦਾ ਉਦਾਹਰਣਾਂ ਲਈਆਂ, ਲੋਕਾਂ ਦੇ ਇੰਟਰਵਿਊ ਕੀਤੇ ਜਿਹੜੇ ਮੌਤ ਦੇ ਮੂੰਹ ਚੋਂ ਬਚ ਕੇ ਆਏ। ਜਿਵੇਂ ਇੱਕ ਵਾਰੀ ਮਨੁੱਖ ਨੂੰ ਜਵਾਬ ਮਿਲ ਜਾਂਦਾ, ਕੁਝ ਸਮੇਂ ਬਾਅਦ ਉਹ ਵਾਪਸ ਪਰਤਦਾ। ਉਹਨਾਂ ਸਾਰਿਆਂ ਨੂੰ ਪੁੱਛਿਆ ਗਿਆ ਤੇ ਉਹਨਾਂ ਤਕਰੀਬਨ ਸਾਰਿਆਂ ਦਾ ਇੱਕੋ ਹੀ ਬਿਆਨ ਸੀ ਵੀ ਇਹੋ ਜਿਹੀ ਯਾਤਰਾ ਤੇ ਨਿਕਲੇ ਜਿੱਥੇ ਹਨੇਰਾ ਹੀ ਹਨੇਰਾ, ਕੁਝ ਦਿਸਦਾ ਹੀ ਨਹੀਂ, ਪਤਾ ਹੀ ਨਹੀਂ ਲੱਗਦਾ, ਕੁੱਪ ਹਨੇਰਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ ਜਦੋਂ ਜੀਵ ਦੀ ਯਾਤਰਾ ਦੀ ਗੱਲ ਕੀਤੀ ਹੈ, ਰਾਵ ਸੱਸ ਤਹਿ ਨਾ ਪ੍ਰਵੇਸ਼ੰ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਨਾ ਸੂਰਜ ਦਾ ਪ੍ਰਕਾਸ਼ ਹੈ, ਨਾ ਚੰਦਰਮਾ ਦੀ ਰੋਸ਼ਨੀ ਹੈ, ਉੱਥੇ ਕੁੱਪ ਹਨੇਰਾ ਹੈ, ਜਿੱਥੇ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਖ ਵਿਕਸੈ ਕਮਲਾ ਚੋਂ, ਪਰ ਘਰ ਜੋ ਹੈ ਕਪਟ ਨਰਾ, ਦੂੜਾ ਆਇਓ ਹੈ ਜੰਮੈ ਤਨਾ, ਤਿੰਨ ਆਗ ਲੜੈ ਮੈਂ ਰਹਿਣ ਨਾ ਜਾਈ। ਭਗਤ ਜੀ ਦਾ ਪਾਵਨ ਸ਼ਬਦ ਹੈ, ਇਹਦੇ ਵਿੱਚ ਸਾਰੀ ਅੱਗੇ ਦੀ ਯਾਤਰਾ ਦੀ ਗੁਰੂ ਸਾਹਿਬ ਜੀ ਨੇ ਵਰਣਨ ਕੀਤਾ ਭਗਤ ਜੀ ਨੇ। ਸੋ ਉਹੀ ਬਚਨ ਗੁਰੂ ਸਾਹਿਬ ਕਹਿੰਦੇ ਬਹੁਤੀ ਹੋਵੇ ਮਾਰ, ਉੱਥੇ ਮਾਰ ਪੈਂਦੀ ਹੈ ਸਾਨੂੰ, ਸਾਡੇ ਆਤਮਾ ਨੂੰ, ਸਾਡੇ ਸਰੀਰ ਨੂੰ, ਸੂਕਸ਼ਮ ਨੂੰ। ਗੁਰਮੁਖ ਪਤਸਿਓ ਲੇਖਾ ਨਿਬੜੈ, ਬਖਸੇ ਸਿਫਤ ਭੰਡਾਰ। ਪਰ ਜਿਹੜਾ ਗੁਰਮੁਖ ਹੈ, ਗੁਰਮੁਖ ਦਾ ਅਰਥ ਹੈ ਜਿਹਨੇ ਵਾਹਿਗੁਰੂ ਦੀ ਹੋਂਦ ਨੂੰ ਮੰਨ ਕੇ ਸਿਮਰ ਲਿਆ। ਉਹਨੇ ਕਿਹਾ ਕਰਤਾ ਤੂੰ ਹੀ ਹੈ, ਕਾਦਰ ਤੂੰ ਹੀ ਹੈ, ਕਰੀਮ ਤੂੰ ਹੀ ਹੈ, ਰਹੀਮ ਤੂੰ ਹੀ ਹੈ। ਕਹਿੰਦੇ ਜਿਹੜਾ ਮੰਨ ਗਿਆ, ਸਵੀਕਾਰ ਕਰ ਗਿਆ। ਵੇਖੋ ਬਹਿਸ ਕਿਹਦੇ ਨਾਲ ਹੁੰਦੀ ਜਿਹੜਾ ਨਹੀਂ ਮੰਨਦਾ। ਕਹਿੰਦੇ ਮਨਮੁਖ ਦੇ ਨਾਲ ਝਗੜਾ ਹੁੰਦਾ ਹੈ, ਲੁੱਝਦਾ ਹੈ ਉਹ, ਪਰ ਗੁਰਮੁਖ ਕੌਣ ਹੈ? ਕਹਿੰਦੇ ਜਿਹੜਾ ਕਹਿੰਦਾ ਵੀ ਮੇਰਾ ਲੇਖਾ ਨਿਬੇੜ, ਜਿਵੇਂ ਤੂੰ ਆਖਦਾ ਹੈ ਮੈਂ ਤੇਰੇ ਨਾਲ ਰਾਜੀ ਹਾਂ। ਫਿਰ ਗੁਰੂ ਸਾਹਿਬ ਕਹਿੰਦੇ ਗੁਰਮੁਖ ਪਤਸਿਓ ਲੇਖਾ ਨਿਬੜੈ, ਨਿਬੜੈ ਦਾ ਅਰਥ ਹੈ ਮੁੱਕ ਗਿਆ, ਸਮਾਪਤ ਹੋ ਗਿਆ। ਗੁਰਮੁਖ ਦਾ ਲੇਖਾ ਜੋਖਾ ਵਾਹਿਗੁਰੂ ਬੜੀ ਇੱਜ਼ਤ ਨਾਲ, ਬਾ ਇੱਜ਼ਤ ਬਰੀ ਕਰਦਾ ਉਹਨੂੰ, ਤੇ ਸਿਫਤੀ ਭੰਡਾਰ ਬਖਸ਼ੇ, ਸਿਫਤ ਭੰਡਾਰ ਉਹਨੂੰ ਆਪਣੀ ਸਿਫਤੀ ਦਾ ਹੋਰ ਖਜ਼ਾਨਾ ਦੇ ਦਿੰਦਾ ਵੀ ਹੋਰ ਸਿਫਤ ਕਰ। ਨਿੰਦਿਆ ਕਰਨ ਵਾਲੇ ਨੂੰ ਹੋਰ ਨਿੰਦਿਆ ਵਾਲੇ ਪਾਸੇ ਲੱਗ ਜਾਂਦਾ, ਤੇ ਸਿਫਤ ਕਰਨ ਵਾਲੇ ਨੂੰ ਹੋਰ ਸਿਫਤੀ ਬਖਸ਼ ਦਿੰਦਾ। ਉੱਥੇ ਹੱਥ ਨਾ ਅੱਪੜੈ, ਕੂਕ ਨਾ ਸੁਣੀਐ ਪੁਕਾਰ, ਜਿੱਥੇ ਲੇਖਾ ਮੰਗਿਆ ਜਾਂਦਾ ਉੱਥੇ ਕਿਸੇ ਦਾ ਹੱਥ ਨਹੀਂ ਅੱਪੜਦਾ। ਕੋਈ ਥਾਂ ਅਸੀਂ ਕਹਿੰਦੇ ਹਾਂ ਨਾ ਵੀ ਤੇਰਾ ਕਿੱਥੋਂ ਤੱਕ ਹੱਥ ਪੈਂਦਾ, ਮੈਂ ਤੈਨੂੰ ਬਚਾ ਲਾਂਗਾ, ਮੇਰਾ ਸਰਕਾਰ ਤੱਕ ਹੱਥ ਪੈਂਦਾ, ਤਾਕਤਾਂ ਤੱਕ ਹੱਥ ਪੈਂਦਾ, ਪਰ ਗੁਰੂ ਸਾਹਿਬ ਕਹਿੰਦੇ ਉੱਥੇ ਹੱਥ ਨਾ ਅੱਪੜੈ, ਉੱਥੇ ਕਿਸੇ ਦਾ ਹੱਥ ਨਹੀਂ ਅੱਪੜਦਾ। ਜਿੱਥੇ ਵਾਹਿਗੁਰੂ ਜੀਵ ਪਾਸੋਂ ਲੇਖਾ ਮੰਗਦਾ ਹੈ, ਉੱਥੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ,
ਸੰਗ ਸਹਾਈ ਉੱਥੇ ਨਾਮ ਹੀ ਪੜਦਾ ਹੈ, ਪਹੁੰਚ ਕਰਦਾ, ਗਮਤਾ ਕਰਦਾ, ਕੋਈ ਪੁਕਾਰ ਨਹੀਂ ਸੁਣਦਾ। ਉੱਥੇ ਸਤਿਗੁਰ ਬੇਲੀ ਹੋਵੇ ਉੱਥੇ ਇੱਕੋ ਬੇਲੀ ਕੰਮ ਆਉਂਦਾ, ਮਿੱਤਰ ਕੰਮ ਆਉਂਦਾ। ਕੱਢ ਲਏ ਅੰਤੀ ਵਾਰ, ਜਿਹੜਾ ਅਖੀਰਲੇ ਵਾਰੀ ਔਖੇ ਸਮੇਂ ਅਵਸਰ ਪੈ ਜਾਏ ਜਦੋਂ, ਸਾਨੂੰ ਉੱਥੋਂ ਕੱਢ ਲੈਂਦਾ ਜਮਾਂ ਦੀ ਮਾਰ ਤੋਂ, ਵਿਕਾਰਾਂ ਦੀ ਮਾਰ ਤੋਂ, ਦੁੱਖਾਂ ਦੀ ਮਾਰ ਤੋਂ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ, ਸਤਿਗੁਰ ਸਿਰ ਕਰਤਾਰ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਇਹ ਜੀਵ ਸਮਝ ਲੈਣ, ਇਹ ਜਨਤ ਸਮਝ ਲੈਣ, ਇਹਨਾਂ ਨੂੰ ਕੋਈ ਹੋਰ ਸੇਵਾ ਕਰਨ ਦੀ ਲੋੜ ਨਹੀਂ, ਕੋਈ ਹੋਰ ਦੇਵੀ ਦੇਵਤਾ ਪੂਜਣ ਦੀ ਲੋੜ ਨਹੀਂ, ਕੋਈ ਸ਼ਕਤੀ ਨੂੰ ਪੂਜਣ ਦੀ ਲੋੜ ਨਹੀਂ, ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ, ਕਿਸੇ ਸੇਵਾ ਦੀ ਲੋੜ ਨਹੀਂ, ਇੱਕੋ ਦੀ ਸੇਵਾ ਕਰਨੀ ਹੈ। ਸਤਿਗੁਰ ਸਿਰ ਕਰਤਾਰ, ਜਿਹੜਾ ਕਰਤਾਰ ਦਾ ਰੂਪ ਹੈ, ਜਿਹੜਾ ਕਰਤਾ ਪੁਰਖ ਦਾ ਸਰੂਪ ਹੈ, ਜਿਹੜਾ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ, ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਰੂਪ, ਜਿਹੜਾ ਵਾਹਿਗੁਰੂ ਦਾ ਗੁਰੂ ਰੂਪ ਹੈ ਨਾ, ਉਸ ਗੁਰੂ ਦੀ ਸੇਵਾ ਵਿੱਚ ਜੇ ਕੋਈ ਲੱਗ ਜਾਏ, ਗੁਰੂ ਦੀ ਸੇਵਾ ਸਾਰੇ ਦੇਵੀ ਦੇਵਤਿਆਂ ਦੀ ਸੇਵਾ ਤੋਂ ਉੱਤਮ ਸੇਵਾ ਹੈ, ਸਾਰੀਆਂ ਸ਼ਕਤੀਆਂ ਤੋਂ ਉੱਤਮ ਸ਼ਕਤੀ ਗੁਰੂ ਦੀ ਸੇਵਾ ਹੈ। ਤਾਂ ਹੀ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਸਨ ਕਿ ਉਸ ਅਕਾਲ ਪੁਰਖ ਸਰੂਪ ਸਤਿਗੁਰ ਦੀ ਸੇਵਾ ਦੇ ਤੁੱਲ, ਉਹਦੀ ਕਿਰਪਾ ਦੇ ਤੁੱਲ ਕੋਈ ਹੋਰ ਦੇਵੀ ਦੇਵਤਾ ਦੀ ਕਿਰਪਾ ਸੇਵਾ ਨਹੀਂ ਪੁੱਜ ਸਕਦੀ, ਕਿਉਂਕਿ ਕਰਤਾਰ ਦਾ ਰੂਪ ਹੈ, ਪਰਮੇਸ਼ਵਰ ਦਾ ਰੂਪ ਹੈ। ਬਾਕੀ ਪਰਮੇਸ਼ਵਰ ਦੀ ਕੋਈ ਇੱਕ ਕਲਾ ਲੈ ਕਰਕੇ ਆਪਣੇ ਆਪ ਦੀ ਮਾਨਤਾ ਸੰਸਾਰ ਵਿੱਚ ਕਰਵਾ ਲੈਂਦਾ, ਪਰ ਗੁਰੂ ਸਰਬ ਕਲਾ ਸੰਪੰਨ ਅਕਾਲ ਪੁਰਖ ਦਾ ਸਰਗੁਣ ਰੂਪ ਹੈ। ਜਿਸ ਨੇ ਉਹਦੀ ਸੇਵਾ ਵਿੱਚ ਆਪਣੇ ਆਪ ਨੂੰ ਲਾ ਲਿਆ, ਉਹਨੂੰ ਕਿਸੇ ਹੋਰ ਦੀ ਸੇਵਾ, ਕਿਸੇ ਹੋਰ ਦੀ ਕਾਣ ਦੀ ਲੋੜ ਨਹੀਂ ਪੈਂਦੀ। ਗੁਰੂ ਕਿਰਪਾ ਕਰੇ ਸਾਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਦਿਆਵੇ ਤਾਏ ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਬਾਈ ਦੇਗ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੇ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸਿੱਖੀ ਕੇਸਰ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਕੋਇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੇਗ ਤੇ ਫਤਿਹ ਬਿਰਤ ਕੇ ਪਾਏ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਕਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਹੋਏ ਨਿਮਾਣਿਓ ਕੇ ਮਾਰ ਨਿਤਾਣਿਓ ਕੇ ਤਾਂ ਨਿਉਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਦੇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਹੋਠ ਪਿਟਾਵਾਂ ਤਰ ਪ੍ਰਵਾਨ ਕਰਨੀਆਂ ਸਭਨਾਂ ਨਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੈਸੰਗਤਾਂ ਦੂਰ ਦੁਰਾਡੇ ਮਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਦੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦੀ ਦਰ ਘਰ ਦੇ ਸੇਵ ਭਾਈ ਪ੍ਰੀਤ ਸਿੰਘ ਗਰੇਵਾਲ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦੇ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੜਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੇ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗੈ ਹਰ ਚਿਮਰਤ ਬਿਨਸੈ ਸਭ ਦੁਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾ ਗੋੜੀ ਦੀ ਕੀ ਮਹਲਾ ਪਹਿਲਾ ਕੋ ਅਹੰਕਾਰ ਸਤਿਗੁਰ ਪ੍ਰਸਾਦ ਜੇ ਘਰ ਕਿਰਤਾ ਕੀਏ ਕਿਰਤੀ ਕਾ ਹੋਈ ਵਿਚਾਰੋ ਤਿਤ ਗਿਰਕਾਓ ਸੋਹਿਲਾ ਸੂਰੋ ਸਜਣ ਹਾਰੋ ਤੁਮ ਗਾਵਹੋ ਮੇਰੇ ਨਿਰਭੋ ਕਾ ਸੋਹਿਲਾ ਹੋ ਵਾਰੀ ਜੀ ਸੋਹਿਲਾ ਸਦਾ ਰਹਾਓ ਨਿਤ ਨਿਤ ਜੀਅੜੇ ਸਮਾਲਿਨ ਦੇਖਾ ਗਦੇ ਵਣਹਾਰ ਤੇਰੇ ਰਾਣੇ ਕੀਮਤ ਨਾ ਪਵੈ ਸੇ ਤਾਤੇ ਕੌਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇਵ ਸੱਜਣ ਅਸ ਸਜਿਆ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਇਉਂ ਪਹੁੰਚਾ ਸਦੜੇ ਨਿਤ ਪੁੰਨ ਸਦਨ ਹਾਰਾ ਸਿਮਰੀਆ ਨਾਨਕ ਛੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਧਾਰ ਛੇ ਗੁਰੂ ਛੇ ਉਪਦੇਸ਼ ਗੁਰੂ ਗੁਰੂ ਕਵੀ ਸਨੇਕ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰਾਗ ਵਡਾਈ ਤੋਂ ਰਹਾਓ ਵਿਸਵੇ ਤਤੀਆਂ ਘੜੀਆਂ ਪੈਰਾਂ ਸਿੱਤੀ ਵਾਰੀ ਮਾਉ ਹੋਵਾ ਸੂਰਜ ਏਕੋ ਰੂਤ ਨੇ ਕਲਾਨ ਕਰਤੇ ਕੇ ਕਿਤੇ ਵੇਤ ਰਾਗ ਬਨਾਸਰੀ ਮਹੱਲਾ ਪੈਲਾ ਗਗਨ ਮੈਂ ਥਾਲ ਰਵ ਚੰਦ ਗੀਤ ਗੁਣੀ ਧਾਰਕਾ ਮੰਡਲ ਜਨਕ ਮੋਤੀ ਚਲੋ ਕਰੇ ਚਲੋ ਪੰਦਰਾਈ ਫਲੰਤ ਜੋਤੀ ਕੈਸੀ ਆਰਤੀ ਹੋਏ ਪਾਓ ਚੰਨਾ ਤੇਰੀ ਆਰਤੀ ਅਨਹਤਾ ਸਬਦਵਾ ਜਿੰਤ ਤੇਰੀ ਰਾਹਾਉ ਸਹਿਜ ਤਉ ਨੈਨ ਨੰਦਨ ਹੈ ਤੋਈ ਤੋ ਸਹਿਜ ਮੂਰਤ ਨਨਾ ਏਕ ਤੋ ਹੀ ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਰ ਤੋ ਗੰਧ ਤੋ ਸਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸਕੇ ਚੰਦ ਤੁਮੇ ਚਾਨੂ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਜਪਾਵੈ ਸੋ ਵਾਪਸੀ ਹੋਏ ਹਰ ਚਰਨੋ ਮੋਈ ਆਜ ਪਿਆਸਾ ਕਿਰਪਾ ਜਲ ਦੇ ਨਾਨ ਕਾਰਨ ਕੋ ਹੋਈ ਜਾਤੇ ਤੇਰੇ ਨਾਈ ਵਾਸਾ ਰਾ ਗੋੜੀ ਗੁਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਗੋ ਪ੍ਰਿਆ ਮਨ ਸਾਧੂ ਕੁੰਡਲ ਕੁੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਾਲੂ ਮੰਡਲ ਮੰਡਾ ਹੈ ਕਰ ਸਾਧੋ ਅੰਜੋਲੇ ਤੁਮ ਵੱਡਾ ਹੈ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਵੇ ਕੰਡਾ ਹੈ ਜੋ ਜੋ ਚਲਣਾ ਚੁਬੈ ਦੁਖਤਾ ਮੈਂ ਦਿਨ ਕਾਲ ਸਹਿਤ ਵਿੰਦਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਨ ਗੋ ਕੰਡਾ ਹੈ ਅਬ ਨਾਸੇ ਪੁਰਖ ਪਾਇਆ ਪਰਮੇਸ਼ਰ ਬੋ ਸੋ ਬਖੰਡ ਪ੍ਰੇਮ ਮੰਦਾ ਹੈ ਹਮ ਗਰੇਬ ਮਸਕਿਨ ਪ੍ਰਭ ਤੇਰੇ ਹਰ ਰਾਖ ਰਾਖ ਟੁੱਟ ਵੱਡਾ ਹੈ ਜਨ ਨਾਨਕ ਨਾਮ ਤਾਟੇ ਕਰ ਨਾਮ ਇਹੀ ਸੁਖਮੰਡਾ ਹੈ ਰਾ ਗੋੜੇ ਪੂਰਬੀ ਮਹੱਲਾ ਪੰਜਵਾਂ ਕਰੋ ਬਿਨੰਤੇ ਸੁਮੋਹ ਮੇਰੇ ਮੀਤਾ ਸੰਤ ਸਹਿਲਾ ਚਲੋ ਹੱਲਾ ਆਜੇ ਬਸੰ ਸੁਵੇਲਾ ਆਓ ਦੁਗਟੈ ਦਿਨ ਪ੍ਰੇਨਾਰੇ ਮਨ ਗੁਰ ਮਿਲਕਾ ਚੁਵਾਰੇ ਰਾਹੂ ਇਹ ਸੰਸਾਰ ਵਿਕਾਰ ਸੰਚੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਮੈਂ ਇਹ ਰਸ ਕਟਕਵਾ ਸਿੰਜਾਨੀ ਜਾ ਕੋ ਆਇ ਸੋ ਵਿਹਾਜੋ ਹਰ ਗੁਰ ਤੇ ਬਣਾ ਮਸੇਰਾ ਨਿਜ ਘਰ ਮਹਾਨ ਪਾਉ ਜੇ ਬਹੁ ਨਾ ਹੋ ਚੁਕੀ ਰਾਹ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਈ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ, ਫਿਰ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਈ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਕਿਹਾਈ ਹੈ, ਜਿਸ ਰਿਠੇ ਸਭ ਪੁਜਾਈ। ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹੀ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਹੇ ਨਿਮਾਣੇ ਦੇ ਮਾਣ ਸਤਿਗੁਰੂ ਨੇ ਤਾਣੇ ਦੇ ਤਾਣੀ ਉੱਟਣ ਦੀ ਓਢ, ਪੱਤਣ ਦੇ ਪੱਤਣੇ, ਆਸਰੇ ਦੇ ਆਸਰੇ, ਦਾਤਾਰ ਪਾਤਸ਼ਾਹ ਜੀ ਹਜ਼ੂਰ ਸਤਿਗੁਰੂ, ਦੋਏ ਕਰ ਜੋੜ ਕਰੋ ਅਰਦਾਸ, ਭਾਵੇ ਤਿਆਣੇ ਰਾਸ ਦੇ ਮਹਾਂਵਾਕ ਅਨੁਸਾਰ ਹਜ਼ੂਰ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ। ਪਾਤਸ਼ਾਹ ਜੀਓ, ਆਪ ਜੀ ਨੇ ਸਤਿਗੁਰੂ ਜੀ ਅਪਾਰ ਬਖਸ਼ਿਸ਼ ਮਿਹਰ ਕੀਤੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨਦਾਰੀ ਬਖਸ਼ਕੇ ਨਿਹਾਲ ਕੀਤਾ ਹੈ। ਸੰਧਿਆ ਦਾ ਟਾਈਮ ਜਾਣ ਸੋਦਾ ਰਹਿ ਰਾਸ, ਕੀਰਤਨ ਕਥਾ ਵਿਚਾਰਾਂ ਕੀਰਤਨ ਸਹਿਲੇ ਜੀ ਕਿਰਦਾਸ, ਸਕਰਵਾਦਾ ਘਾਟਾ ਪੁੱਲ ਚੁੱਕ ਮਾਫ਼ ਕਰਨੀ, ਸਰਬੱਧੇ ਕਾਰਜ ਰਾਸ ਕਰਨੀ ਸਤਿਗੁਰੂ ਜੀ ਹੋ। ਇਸ ਵਕਤ ਆਪ ਜੀ ਦੇ ਸਤਿਗੁਰੂ ਜੀ ਪਵਿੱਤਰ ਪਾਵਨ ਸਰੂਪਾਂ ਦੀ ਸੇਵਾ ਕੀਤੀ ਹੈ। ਸੇਵਕਾਂ ਕੋਲੋਂ ਸੇਵਾ ਕਰਦਿਆਂ ਤੋਂ, ਬਾਣੀ ਪੜ੍ਹਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋ ਜਾਂਦੀਆਂ ਨੇ, ਸੋ ਆਪਣੇ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ। ਜੀਓ, ਅੱਗੇ ਤੋਂ ਸ਼ੁੱਧ ਦੇਸ਼ ਪਾਠ ਸੇਵਾ ਕਰਨ ਦੀ, ਬਾਣੀ ਪੜ੍ਹਨ ਦੀ ਬਲ ਬੁੱਧੀ ਉਦੋਂ ਬਖਸ਼ਿਸ਼ ਕਰਨਾ, ਕਿਰਪਾ ਕਰੋ। ਆਪ ਆਪਣੇ ਪਵਿੱਤਰ ਪਾਵਨ ਸੁੱਖ ਆਸਣਾਂ ਤੇ ਬਿਰਾਜਮਾਨ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਫਿਰ ਸੰਗਤ ਨੂੰ ਖੁੱਲ੍ਹੇ ਦਰਸ਼ਨਦਾਰੀ ਬਖਸ਼ ਨਿਹਾਲ ਕਰਨਾ ਜੀ। ਜੋ ਜੀ ਆਪ ਜੀ ਦਰ ਤੇ ਆਵੇ, ਸੁਰਾਜੀ ਹੋ ਕੇ ਜਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਵਾਹਿਗੁਰੂ।
1: ਓਕੇ ਜੀ।

ਨਾਨ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਨਾਨਕ ਚਾਉ ਇਹੋ ਨਾਨਕ ਨਾਨਕ ਚਾਉ ਇਹੋ ਨਾਨਕ ਚਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਚਾੜ ਬਿਖੈ ਬਿਖ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਇਕ ਉੱਤਮ ਪੰਥ ਸੁਣਿਓ ਗੁਰ ਸੰਗ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਪਾਟ ਕੀ ਗੁਰ ਰਾਮਦਾਸ ਰਾਖੋ ਸਰ ਇਕ ਅਰਦਾਸ ਪਾਟ ਕੀਰਤ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਉਕਰ ਕੇ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਇਲਾਹੀ ਸ੍ਰੀ ਮੁਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਗ 603 ਅਤੇ 4 ਉੱਪਰ ਸੁਭਾਇਮਾਨ ਹਨ। ਸਤਿਗੁਰੂ ਦਤਾਰ ਪਿਤਾ ਜੀ ਨੇ ਸੋਰਠ ਰਾਗ ਵਿੱਚ ਇਹ ਅੱਜ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਸਤਿਗੁਰਾਂ ਤੋਂ ਬਿਨਾਂ ਜੀਵ ਭਾਵੇਂ ਕਿਤਨਾ ਚਤੁਰ ਸਿਆਣਾ ਸੂਝਵਾਨ ਕਿਉਂ ਨਾ ਹੋਵੇ, ਪਰ ਗੁਰੂ ਦੇ ਮਿਲਾਪ ਤੋਂ ਬਿਨਾਂ, ਗੁਰੂ ਵਾਲੇ ਬਣੇ ਤੋਂ ਬਿਨਾਂ ਹਰ ਯੁੱਗ ਦੇ ਵਿੱਚ ਉਹਦੀ ਭਟਕਣਾ ਬਣੀ ਰਹਿੰਦੀ ਹੈ, ਦੁੱਖ ਦੁਬਿਧਾ ਬਣੀ ਰਹਿੰਦੀ ਹੈ। ਗੁਰੂ ਤੋਂ ਬਿਨਾਂ ਮਨੁੱਖ ਦੀ ਦੁਬਿਧਾ, ਮਨੁੱਖ ਦੀ ਭਟਕਣਾ, ਮਨੁੱਖ ਦਾ ਭ੍ਰਮਣ ਕਦੀ ਵੀ ਸਮਾਪਤ ਨਹੀਂ ਹੁੰਦਾ। ਜਿਸ ਨੂੰ ਗੁਰੂ ਆਪਣੇ ਸ਼ਬਦ ਦੀ ਸੋਝੀ ਦੇ ਦਿੰਦਾ ਹੈ, ਗੁਰੂ ਸ਼ਬਦ ਦੁਆਰਾ ਹੀ ਜੀਵ ਦੀ ਭਟਕਣਾ, ਜੀਵ ਦੀ ਦੁਬਿਧਾ ਸਮਾਪਤ ਹੋ ਜਾਂਦੀ ਹੈ। ਇਸ ਕਰਕੇ ਗੁਰੂ ਪਾਸੋਂ ਇਹ ਮੰਗ ਕੀਤੀ ਹੈ, ਹਰੀ ਪਾਸੋਂ ਇਹ ਮੰਗ ਕੀਤੀ ਹੈ ਕਿ ਇਹ ਵਾਹਿਗੁਰੂ ਅਕਾਲ ਪੁਰਖ, ਇਹ ਕਿਰਪਾ ਕਰ, ਇਹ ਬਖਸ਼ਿਸ਼ ਕਰ, ਉਹ ਸਤਿਗੁਰੂ ਦਾ ਮਿਲਾਪ ਬਖਸ਼ ਦੇ ਜਿਸ ਸਤਿਗੁਰ ਦੀ ਕਿਰਪਾ ਦੇ ਨਾਲ ਤੇਰੇ ਘਰ ਨਾਲ ਪ੍ਰੀਤ ਬਣ ਜਾਏ, ਤੇਰੇ ਘਰ ਨਾਲ ਪਿਆਰ ਬਣ ਜਾਏ, ਤੇਰੇ ਘਰ ਦੀ ਸੋਝੀ ਆ ਜਾਏ। ਇਹ ਮੇਰੀ ਅਰਦਾਸ, ਇਹ ਮੇਰੀ ਬੇਨਤੀ ਹੈ, ਹਰ ਜੀ ਕਿਰਪਾ ਕਰੋ, ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ, ਕਿ ਉਹ ਦਾਤੇ ਦਾ ਵਾਹਿਗੁਰੂ ਦਾ ਮਿਲਾਪ ਹੋ ਜਾਏ। ਇਹ ਬੇਨਤੀ, ਇਹ ਅਰਦਾਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਹੁਕਮ ਵਿੱਚ ਸਿਖਾਈ ਹੈ ਕਿ ਕਿਵੇਂ ਹਰੀ ਪਾਸੋਂ ਅਰਦਾਸ ਕਰਕੇ, ਬੇਨਤੀ ਕਰਕੇ ਐਸੇ ਸਤਿਗੁਰਾਂ ਦੇ ਉਪਦੇਸ਼ ਦੀ ਮੰਗ ਕਰਨੀ ਹੈ। ਜਿਸ ਨੂੰ ਗੁਰੂ ਉਪਦੇਸ਼ ਮਿਲ ਜਾਂਦਾ ਹੈ, ਉਹਦਾ ਜੀਵਨ ਫਿਰ ਦਰਗਾਹ ਵਿੱਚ, ਲੋਕ ਅਤੇ ਪ੍ਰਲੋਕ ਵਿੱਚ ਸਫਲਾ ਹੋ ਜਾਂਦਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਦਰੋਂ ਕਰੋ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਜੁੜੀਏ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ

ਗੁਰ ਏਨਮ ਹੈ, ਸਤ ਗੁਰ ਏਨਮ ਹੈ, ਸ੍ਰੀ ਗੁਰਦੇਵ ਏਨਮ ਹੈ, ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ।

ਹਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਕਾਮੂ ਤੈ ਹਰ ਕੇ ਨਾਮ ਕੀ ਤੁਮੇ ਉਪਰ ਛਾਮੂ ਜਾ ਤ੍ਰਿਕਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ।

ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋਟ ਕੈ ਲਾਗੈ ਅਨੁਸਵਾਈ ਨਾਨਕ ਕਹੂ ਨ ਸੀਜਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਸ ਵਸਤੂਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰਲੇ ਤਉ ਮੂੜਾ ਕਹੁ ਕਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਣਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਬਰਤੈ ਅਣ ਦੁਲਾਸ ਆਪਣੀ ਅਮਾਨ ਕਚ ਬਹੁਰ ਸਾਹੁ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸਕੀ ਬਸਤ ਤਿਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਾਥੈ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹੇ ਤਾਕੂ ਹਾਥ ਨ ਆਵੈ ਕੇਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੋ ਮੂਹ ਅਭਿਮਾਨ ਮਿਥਿਆ ਪਸੂਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਭ ਕੋ ਹਿਰ ਹੈ ਮਿਥਿਆ ਨੇਤਰ ਪੇਕਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਤਨਿ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਆਰ ਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਕਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉਂ ਕਿਰਪਣ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿ ਤਵਰ ਕਚਵਰ ਕਮਾਵਤ ਮਨੀ ਪ੍ਰੀਤ ਮੁਖੋ ਗੰਡ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਕ ਨ ਕਾਉ ਭੀਨ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਤ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁਨ ਜਨ ਚਰਨ ਪਰਾਤਾ ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਇਆ ਪਹਿ ਮਾਨੈ ਆਪਹਿ ਆਪ ਆਪ ਕਰਤ ਨਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨੁਪ ਸਗਲ ਤੇ ਰਹਿਤ ਸਭ ਕੁਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਤਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸਪਦੀ ਜੇ ਪ੍ਰਸਾਦ ਛਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੌ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ ਤਿਸੈ ਤਿਆਗ ਤਵਰ ਲੁਭਾਵਹਿ ਜੇ ਪ੍ਰਸਾਦ ਸੁਖਸੀ ਸੁਵਿਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ
ਜਿਸ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਤ ਛੇਤੀ ਘਰ ਜਾਵੈ ਜੇ ਪ੍ਰਸਾਦ ਅਰੁ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਤਸ ਕਹਿਤ ਜੇ ਪ੍ਰਸਾਦ ਤਿਰ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੂਕਨ ਪੈਰੀ ਜੈ ਮਨ ਤਿ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਣ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤਿ ਸਹਿ ਧਿਆਈ ਤਿਸੈ ਧਿਆਈ ਜੋ ਇਕ ਅਲਖੈ ਇਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁਦਾਨ ਮਨਾਟ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਧ ਸਾਧ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਵ ਸਦਾ ਅਨੂਪ ਜੇ ਪ੍ਰਸਾਦ ਤਿਰਣੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਪੇਖੈ ਪਿਸਮਾਦ ਜੇ ਪ੍ਰਸਾਦ ਅੰਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਪਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਵਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੁਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੂ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਾਥੂ ਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ ਕੂ ਕਛੂ ਨ ਕਿਨਹੂੰ ਲਿਆ ਜਿਤ ਜਿਤ ਲਾਵੋ ਤਿਤ ਲੱਗੈ ਹਰਨਾਥ ਨਾਨਕਿਨ ਕਹਿ ਕਛੂ ਨਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਪੂਜਲ ਹੋਤ ਸਾਧ ਸੰਗਮਲ ਸਗਲੀ ਕੋਤ ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੈ ਪ੍ਰਵਨੀਰਾ ਸਾਧ ਸੰਗ ਸਭ ਹੋਤ ਨਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਗੀ ਮਹਿਮਾ ਬਰਨੈ ਕੌਣ ਪੁਰਾਣੀ ਨਾਨਕ ਸਾਧਗੀ ਸੋ ਬਰ ਪਰਮ ਹੈ ਸਮਾਨੀ ਸਾਧਕ ਸੰਗ ਗੁਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਥੁ ਧਾਵੈ ਸਾਧ ਸੰਗ ਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰੁ ਸਾਧਕ ਸੰਗ ਨਾ ਬੀਗਾ ਪੈਰੁ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਹਉ ਤਾਪ ਸਾਧਕ ਸੰਗ ਤਜੈ ਸਭ ਆਪ ਆਪੇ ਜਾਨੈ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨਾ ਕਬਹੁ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੈ ਥਾਨਿ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ
निस्तारै साधु कै संसो धन पावै जिस धन ते सब को वरसावै साध संग धर्म राय कर सेवा साधक संग शोभा सुर देवा साधु कै संग पाप पलायन साध संग अमृत गुण गायन साधक संग सर्व थान गम नानक साधक संग सफल जनम साधक संग नहीं कछ काल दर्शन भेटत होत निहाल साधक संग कलुख तहरै साधक संग नरक पर हरै साधक संग इहां उहां सुहेला साध संग बिछुरत हर मेला जो इच्छै सोई फल पावै साधक संग न बिरथा जावै पार ब्रह्म साध रिद बसै नानक उदरै साध सुन रसै साधक संग सुनो हर नाऊ साध संग हर के गुण गाऊ साधक संग न मंति बिसरै साध संग सर पर निस्तरै साधक संग लगै प्रमीठा साधु कै संग घट घट डीठा साध संग भय आज्ञाकारी साध संगत भई हमारी साधक संग मिटे सब रोग नानक साध भेटे संजोग साध की महिमा वेद न जानै जेता सुनै तेता बख्यानै साधक उपमा त्यो गुण ते दूर साधक उपमा रही भरपूर साधक शोभा का नाही अंत साधक शोभा सदा बेअंत साधक शोभा ऊंच ते ऊंची साध की शोभा मूछ ते मूची साध की शोभा साध बने आई नानक साध प्रभेद न पाई सलोक मन साचा मुख साचा सोए अवर न पेखै कस बिन कोए नानक के लक्षण ब्रह्म ज्ञानी हो अष्टपदी ब्रह्म ज्ञानी सदा नरलेप जैसे जल में कमल अलेप ब्रह्म ज्ञानी सदा निर्दोक जैसे सूर सर्व कौशोक ब्रह्म ज्ञानी कै दृष्ट समान जैसे राज रंग कौ लागै तुल्पवान ब्रह्म ज्ञानी कै धीरज एक ज्यों बसला कुल खोदै को चंदन लेप ब्रह्म ज्ञानी का एह गुणाउ नानक ज्यों पावक का सह सुभाउ ब्रह्म ज्ञानी निर्मल ते निर्मला जैसे मैल न लागै जला ब्रह्म ज्ञानी कै मन हुए प्रगास जैसे तारू पर आकाश ब्रह्म ज्ञानी कै मित्र सत्र समानु ब्रह्म ज्ञानी कै नाही अभिमानु ब्रह्म ज्ञानी ऊंच ते ऊंचा मन अपना है सब ते नीचा ब्रह्म ज्ञानी से जन पै नानक जिन प्रव्याप करे ब्रह्म ज्ञानी सगल किरीना आत्मरस ब्रह्म ज्ञानी चीना ब्रह्म ज्ञानी की सब परमया ब्रह्म ज्ञानी ते कछ बुरा न पया ब्रह्म ज्ञानी सदा समदर्शी ब्रह्म ज्ञानी की दृष्ट अमृत बरसी ब्रह्म ज्ञानी बंधन ते मुक्ता ब्रह्म ज्ञानी के निर्मल जुगता ब्रह्म ज्ञानी का पूजन ज्ञान नानक ब्रह्म ज्ञानी का ब्रह्म ध्यान ब्रह्म ज्ञानी कु प्रयास ब्रह्म ज्ञानी का नहीं विनाश ब्रह्म ज्ञानी कै गरीबी समाह ब्रह्म ज्ञानी पर उपकार उमाह ब्रह्म ज्ञानी कै नाही धंधा ब्रह्म ज्ञानी ले तावत बंदा ब्रह्म ज्ञानी कै हुए सुफला ब्रह्म ज्ञानी सुफल फला ब्रह्म ज्ञानी संग सगल उदारु नानक ब्रह्म ज्ञानी जपै सगल संसारु ब्रह्म ज्ञानी कै रंग ब्रह्म ज्ञानी कै बसै प्रभ संग ब्रह्म ज्ञानी कै नाम आधारु ब्रह्म ज्ञानी कै नाम परवारु ब्रह्म ज्ञानी सदा सद जागत ब्रह्म ज्ञानी अहंग बुद्ध त्यागत ब्रह्म ज्ञानी कै मन परमानंद ब्रह्म ज्ञानी कै घर सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कै हुए अचिंत ब्रह्म ज्ञानी का निर्मल मंत ब्रह्म ज्ञानी जिस करै प्रव्याप ब्रह्म ज्ञानी का बड़ प्रताप ब्रह्म ज्ञानी का दर्श बट भागी पाई ब्रह्म ज्ञानी को बल बल जाइय ब्रह्म ज्ञानी को खोजै महेश्वर नानक ब्रह्म ज्ञानी आ परमेश्वर ब्रह्म ज्ञानी की कीमत नाही ब्रह्म ज्ञानी कै सगल मन माही ब्रह्म ज्ञानी का कौन जानै भेद ब्रह्म ज्ञानी को सदा आदेश ब्रह्म ज्ञानी का कथिया न जाय अदाखिर ब्रह्म ज्ञानी सर्व का ठाकुर ब्रह्म ज्ञानी की मित कौन बकाने ब्रह्म ज्ञानी की गत ब्रह्म ज्ञानी जानै ब्रह्म ज्ञानी कांत न पार नानक ब्रह्म ज्ञानी को सदा नमस्कार ब्रह्म ज्ञानी सब सृष्टि का कर्ता ब्रह्म ज्ञानी सद जीवै नहीं मरता ब्रह्म ज्ञानी मुक्त युक्त जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब पर हाथ
ब्रह्म ज्ञानी का सगलाकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी, श्लोक उरतार है जो अंतर नाम, सर्व में पिख है भगवान, निमख निमख ठाकुर नमस्कार है, नानक अपर सगल निस्तार है, अष्टपदी मिथ्या ना ही रसना परस, मन में प्रीत निरंजन दर्श, पर त्रै रूप न पिक है नेत्र, साध की टैल संसंग हेत, कर्ण सुने काहू की निंदा, सब ते जाने आप उसको मंदा, गुरु प्रसाद बिखिया पर हरे, मन की वासना मन ते टरे, इंद्री जित पंच दोख ते रहत, नानक कोट मदे को ऐसा परस, वैष्णो सोजि सुपर सुप्रसन्न, विष्ण की माया ते हुए भिन्न, कर्म करत हो वह नहीं कर्म, तिस वैष्णु का निर्मल धर्म, काऊ फल की इच्छा नहीं बचे, केवल भगत कीर्तन संग्राचे, मन तने अंतर सिमरन गोपाल, सब ऊपर हुवत कृपाल, आप दृढ़ अवरह नाम जपावे, नानको वैष्णु परम गत पावे, भगवती भगवंत भगत का रंग, सगल त्याग दुष्ट का संग, मन ते बिनसे सगला परम, कर पूजे सगल पार ब्रह्म, साध संग पापा मलक हुवे, तिस भगवती की मातु तम हुवे, भगवंत की टहल करे नितनीत, मन तन अर्पे विष्ण प्रीत, हर के चरण हृदय बसावे, नानक ऐसा भगवती भगवंत को पावे, सुपंडित जो मन प्रबुद्ध है, राम नाम तुम मैं शुद्ध है, राम नाम सार रस पीवे, उस पंडित का उपदेश जग जीवे, हर की कथा हृदय बसावे, सो पंडित फिर जो नया वै, वेद प्राण सिमरत बुझे मूल, सुकम मैं जाने अस्थूल, चौवरना को दे उपदेश, नानक उस पंडित को सदा देश, बीज मंत्र सर्व को ज्ञान, चौवरना मैं जपै को नाम, जो जो जपै तिसकी गत हुए, सास सुन पावे जन को वे, कर कृपा अंतर उतारे, पस प्रेज मुक्त पात्र को उतारे, सर्व रोग का उखद नाम, कल्याण रू मंगल गुण गाम, काऊ जुगत कितै न पाई है धर्म, नानक तिस मिले जिस लिखिया तुर कर्म, जिसके मन पार ब्रह्म का निवासु, तिसका नाम सतराम दासु, आत्म राम तिस नदरी आया, दास दसन तन पाए तिन पाया, सदा निकट निकट हर जान, सुदास दरगह परवान, अपने दास को आप कृपा करे, तिस दास को सब सूझी पर है, सगल संगा तुम दास, ऐसी जुगत नानक राम दास, प्रभ की आज्ञा तुम हितावे, जीवन मुख सु कहावे, तैसा हरख तैसा सुग, सदा आनंद तै नहीं बेयोग, तैसा स्वर्ण तैसी सुमाटी, तैसा अमृत तैसी बिखाटी, तैसा मानु तैसा विमानु, तैसा रंक तैसा राजान, जो वरता साई जुगत, नानको पुरख कही है जीवन मुक्त, पार ब्रह्म के सगले ठाओ, जित जित कर रख है तैसा तिन्नाओ, आपे करन करावण जोग, प्रभाव है सोई फुन होग, पसर आप हो अंत तरंग, लखे न जाहि पार ब्रह्म के रंग, जैसी मत दे तैसा प्रगास, पार ब्रह्म करता अविनाश, सदा सदा सदा दयाल, सिमर सिमर नानक पै निहाल, श्लोक पुस्तत करे अनेक जन, अंत न पारावार, नानक रचना प्रभ रचि, बहु विधानिक प्रकार, अष्टपदी कई कोट होए पुजारी, कई कोट आचार व्यवहारी, कई कोट पै तीर्थवासी, कई कोट बन भ्रमय उदासी, कई कोट वेद के स्रोते, कई कोट तपिस्वर होते, कई कोट आत्म ध्यान धार है, कई कोट कव का विचार है, कई कोट नवतन नाम त्याव है, नानक करते कंत न पावे, कई कोट भय अभिमानी, कई कोट अंध ज्ञानी, कई कोट कृपण कठोर, कई कोट अभिग आत्म निकोर, कई कोट पर दर्व को हिर है, कई कोट पर दुख न कर है, कई कोट माया श्रमाही, कई कोट परदेश परमाही, जित जित लाओ तित तित लगना, नानक करते की जाने करता रचना, कई कोट सिद्ध जति जोगी, कई कोट राजे रस भोगी, कई कोट पंखी सर्प पाए, कई कोट पात्र बिरक निपजाए, कई कोट पवन पानी बैसंतर, कई कोट देश भूमंडल, कई कोट शशियर सूर नखियत्र, कई कोट देव दानविंद्र सिर छत्र,
ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸਤਮ ਸਤਿਕ, ਕਈ ਕੋਟ ਵੇਦ ਪ੍ਰਾਣ ਸਿਮਰਤ ਤਰਸਾਸਤ, ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਗ ਕਿਨਰ ਪਿਸਾਚ, ਕਈ ਕੋਟ ਭੂਤ ਪਰੇ ਸੁਕਰ ਮਿਰਗਾ, ਸਭ ਤੇ ਨੇੜੈ ਸਭ ਉਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬੋਜੂਨੀ ਫਿਰੈ, ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘਾਲੈ ਤਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੀ, ਨਾਨਕ ਸਭ ਕਿਛ ਪ੍ਰਭ ਕੈ ਹਾਥੀ, ਕਈ ਕੋਟ ਭੈ ਵੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੀ, ਆਤਮ ਹੈ ਪਾਰ ਬ੍ਰਹਮ ਲਹੰਤੀ, ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਇਆ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਕੰਡ, ਕਈ ਕੋਟ ਅਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿੰਨੋ ਵਿਸਥਾਰ, ਕਈ ਵਾਰ ਪਸਰੇ ਉਪਾਸਾਰ, ਸਦਾ ਸਦਾ ਇੱਕ ਇਕੰਕਾਰ, ਕਈ ਕੋਟ ਕਿੰਨੇ ਬਹੁਭਾਤ, ਪ੍ਰਭ ਤੇ ਹੋਏ ਬ੍ਰਹਮਾ ਹੀ ਸਮਾਤ, ਤਾਕ ਅੰਤ ਨ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੈ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭੈ, ਸਤ ਸਤ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿ ਸਮਾਵੈ, ਆਪਣੇ ਜਨ ਕੋ ਸਾਹ ਸਾਹ ਸੁਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭੇ ਕਹਿ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਜਲ ਤਲ ਮਹੀਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵ ਹੈ ਸੋਈ ਹੋਗ, ਕਿਨ ਮੈਂ ਥਾਪੋ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰ ਅਵਾਰਾ, ਹੁਕਮੇ ਧਾਰ ਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਮੈ ਰਿਹਾ ਸਮਾਈ, ਪ੍ਰਭਾਵੈ ਮਾਨੁਖ ਗਤ ਪਾਵੈ, ਪ੍ਰਭਾਵੈ ਤਾਂ ਪਾਤਰ ਤਰਾਵੈ, ਪ੍ਰਭਾਵੈ ਬਿਨ ਸਾਸ ਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਭਾਖੈ, ਪ੍ਰਭਾਵੈ ਤਾਂ ਪਤ ਸੁਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾਪ ਸੁਆਮੀ, ਖਿਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਹੁ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸਕੇ ਹਾਥ ਹੋਏ ਤਾਂ ਸਭ ਕਿਛ ਲਏ, ਜੋ ਤਿਸ ਭਾਵੈ ਸੋਈ ਕਰੇ, ਅਣਜਾਣਤ ਵਿਖਿਆ ਮੈਂ ਰਚੈ, ਜੇ ਜਾਣਤੇ ਆਪਣੇ ਆਪ ਬਚੈ, ਭਰਮੇ ਭੁੱਲਾ ਦੈ ਦਿਸ਼ਤਾਵੈ, ਨਿਮਕ ਮਾਏ ਚਾਰ ਕੁੰਟ ਫਿਰੇ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜੰਨਾ ਮਿਲੇ, ਕਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਸ, ਜਾ ਕਾ ਦ੍ਰਿਸ਼ਟ ਕਛੂ ਨ ਆਵੈ, ਤਿਸ ਤਤਕਾਲ ਦਾ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸ਼ੀਸ਼, ਤਾ ਕਾਲੇ ਕਨ ਗਨੈ ਜਗਦੀਸ਼, ਜੀਵ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤਾ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸਕਾ ਬਲ ਨਾਹੀ ਸਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਉ, ਜੋ ਤਿਸ ਭਾਵੈ ਸੋਈ ਪੁਨ ਥੀਉ, ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰਖ ਰੰਗ ਹੱਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਬ ਅਕਾਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕਾ ਮਿਲਾ ਵਨਹਾਰ, ਕਬੂ ਨਿਰਤ ਕਰੈ ਬਹੁਪਾਤ, ਕਬੂ ਸੋਏ ਰਹਿ ਦਿਨ ਰਾਤ, ਕਬੂ ਮਾਂ ਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋਤ ਰਵਾਲ, ਕਬੂ ਹੋਏ ਬਹਿ ਬੜ ਰਾਜਾ, ਕਬੂ ਪੇਘਾਰੀ ਨੀਚ ਕਾ ਸਾਜਾ, ਕਬੂ ਅਪਕੀਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵ ਹੀ ਰਹਿ, ਗੁਰੂ ਪ੍ਰਸਾਦ ਨਾਨਕ ਸਚ ਕਹਿ, ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੈ ਧਿਆਨ, ਕਬੂ ਤਟ ਤੀਰਥ ਇਸ਼ਨਾਨ, ਕਬੂ ਸਿਰ ਸਾਧਿਕ ਮੁਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਨਿਕ ਜੁਨ ਭਰਮੈ ਭਰਮੀਆ, ਨਾਨਾ ਰੂਪ ਜਿਉ ਸੁਆਗੀ ਦਿਖਾਵੈ, ਜਿਉਂ ਪ੍ਰਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬੂ ਸਾਧ ਸੰਗਤ ਤੇ ਉਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ, ਮੰਥਨ ਨਾਮ ਰਤੇ ਇੱਕ ਰੰਗ,
ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲਮੈ ਜਲਿਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਬ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀ ਆਇਆ ਪਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਵੰਤ ਕਹਾਵੈ, ਜਿਨ ਮਰੈ ਬੋਜੂਨ ਪ੍ਰਭਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਇਆਂ ਮੁਕਤਾ ਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬ ਆਵੈ, ਤਿਨ ਸਮਾਨ ਕਰ ਸੰਗ ਨ ਜਾਵੈ, ਬਹੁ ਲਸਕਰ ਮਾਨੁ ਕੂਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ, ਸਭ ਤੇ ਆਪ ਜਾਣੈ ਬਲਵੰਤ, ਕਿਨ ਮੈਂ ਹੋਏ ਜਾਏ ਪਸਮੰਤ, ਕਿਸੈ ਨ ਬਧੈ ਆਪ ਅਹੰਕਾਰੀ, ਧਰਮ ਰਾਇ ਤਿਸ ਕਰੇ ਕੁਆਰੀ, ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗੈ ਪ੍ਰਵਾਨ, ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਤਾਰੇ, ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰ ਫਿਰ ਫਿਰ ਅਵਤਾਰ, ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਉ ਕੈਸੇ ਗਵੈ, ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ, ਸਰਬ ਕੀ ਰੇਂਜਾ ਕਾ ਮਨ ਹੋਏ, ਕਉ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਨੈ ਮੁਝ ਤੇ ਕਛੁ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਨੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੁ ਬੈਰੀ ਮੀਤ, ਤਬ ਲਗ ਨਿਚਲਣਾ ਹੀ ਚੀਤ, ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹਉ ਛੁਟੈ, ਸਹਿਸ ਕੱਟੇ ਲਗ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਿਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ ਖਪ ਖਮਰੈ, ਬਿਨਾ ਸੰਤੋਖ ਨਹੀਂ ਕੂਰਾ ਚੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਡ ਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਣ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੁ ਆਪਣੈ ਰੰਗ, ਸਭ ਤੇ ਦੂਰ ਸਭੂ ਕੈ ਸੰਗ, ਬੂਜੈ ਦੇਖੈ ਕਰੈ ਬਵੇਕ, ਆਪਹਿ ਕਪਹਿ ਅਨੇਕ, ਮਰੈ ਨ ਬਿਨਸੈ ਆਵੈ ਨ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਵਿਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੂੰ ਆਪਣ ਵਿਸਥਾਰ, ਸਭ ਕਛ ਉਸਕਾਉ ਕਰਨੈ ਹਾਰ, ਉਸਤੇ ਭਿੰਨ ਕਹੋ ਕਿਛੁ ਹੋਏ, ਤਾਂ ਤਨੰਤਰ ਇਕੈ ਸੋਏ, ਆਪਣੇ ਚਲਤਾਪ ਕਰਨੈ ਹਾਰ, ਕੌਤਕ ਕਰੈ ਰੰਗ ਆਪਾਰ, ਮਨ ਮੈਂ ਮਨ ਆਪਣੇ ਮਾਈ, ਨਾਨਕ ਕੀਮਤ ਕਹਿ ਨ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸਤ ਸਭ ਕੀਨਾ, ਕੋਟ ਮਧੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੱਟ ਘੱਟ ਸੁਣੀ ਸ਼ਰਵਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਣ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਪਨਿੰਦਾ ਨਾਨਕਾ ਬੌਰ ਬੌਰ ਅਵਤਾਰ ਅਸ਼ਟਪਦੀ, ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕੁ ਰੱਖੈ ਨ ਕੋਈ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀਤਰੈ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਚਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ, ਸੰਤ ਦੁਖੀ ਕਾ ਥਾਉ ਕੋ ਨਾਏ, ਨਾਨਕ ਸੰਤ ਭਾਵੈ ਤਉਹਿ ਭੀਗਤ ਪਾਏ, ਸੰਤ ਕਾ ਨਿੰਦਕ ਮਹਾਂ ਅਤ ਤਾਈ, ਸੰਤ ਕਾ ਨਿੰਦਕ ਟਿਕਨ ਨ ਪਾਈ, ਸੰਤ ਕਾ ਨਿੰਦਕ ਮਹਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀਆ ਰਦੀਨ,
संत के निंदक को सर्व रोग, संत के निंदक को सदा बिजोग, संत के निंदा दुख में दुख। नानक संत भाव है तंसका पी हुए मोख, संत का दुखी सदा पवित्र। संत का दुखी किसै का नहीं मित्र, संत के दुखी कौ डान लाग गए, संत के दुखी कौ सब त्याग गए। संत का दुखी माँ अहंकारी, संत का दुखी सदा बेकारी, संत का दुखी जन्म में मरे। संत की दुख ना सुखते टरे, संत के दुखी को ना ही ठाओ, नानक संत भाव है ता ले मिलाए। संत का दुखी अद बीच ते टूटे, संत का दुखी कितै काज न पहुँचे। संत के दुखी को ध्यान परमाइए, संत का दुखी उजड़ पाइए, संत का दुखी अंतर ते थोथा, जो सास बिना मृतक की लोथा। संत के दुखी की जड़ किचना है, अपन बीजा पे ही काहे। संत के दुखी गवर न रखन हार, नानक संत भावै तां ले उबार। संत का दुखियों बिल लाए, ज्यों जल बिहून मछली तड़फड़ाए। संत का दुखी भूखा नहीं राजै, ज्यों पावक इंदर नहीं त्रापै। संत का दुखी छुट्टै केला, ज्यों बुआड़ तिलखे तुमाए दुहेला। संत का दुखी धर्म ते रहत, संत का दुखी सद मिथ्या कहत। किरत निंदक का तुर ही पया, नानक जो तिस भावै सोई थया। संत का दुखी बिगड़ रूप हो जाए, संत के दुखी को दरगह मिले सुजाए। संत का दुखी सदा सहकाई है, संत का दुखी ना मरे ना जीवाई है। संत के दुखी की पूजे नया सा, संत का दुखी उठले निराशा। संत के दुख न तृष्ट कोई, जैसा भाव है तैसा कोई होए। पय कीर्त न मिटे कोई, नानक जाने सच्चा सोए। सब घट तिसके उकर नैहार, सदा सदा तिसको नमस्कार। प्रभ की उस्तुत करो दिन रात, तिसै ते आहु सास गिरा। सब कछु वरतै तिसका किया, जैसा करे तैसा कोथी। अपना खिलाफ कर नैहार, दूसर कौन कह विचार। जिसनु कृपा करै तिस आपो नाम दे, बड़भागी नानक जन से सलोक। तजो से आनप सुरजन हो, सिमरो हर हर राय। एक आस हर मन रखो, नानक दुख भरम हो जाए। इष्टपदी मानु की टेक वृत्ति सब जान, देवन को एक है भगवान। जिसके दिए रह अघाय, बौर न तृष्ण लागे आए। मारे रखे को आप, मानु कै किछ नाही हाथ। तिसका हुकम सुख होए, तिसका नाम रकंठ परोए। सिमर सिमर सिमर प्रभ सोए, नानक बिघन लागे कोए। उस्तुत मन में कर निरंकार, कर मन मेरे सत व्यवहार। निर्मल रसना मृत पियो, सदा सुहेला कर लह जियो। नैनो पेख ठाकुर का रंग, साध संग बिन सह सब संग। चरण चलो मार गोबिंद, मिटे पाप जपिए हर बिंद। कर हर कर्म श्रवण हर कथा, हर दरगह नानकू जल मत्था। बड़भागी ते जन जग माहे, सदा सुधार के गुण गाहे। राम नाम जो करे विचार, सेतन मंत गणी संसार। मंतन मुख बोले हर मुखी, सदा सदा जानो ते सुखी। एको एक एक पछाने, तुत की उसो जी जाने। नाम संग जिसका मन मानिया, नानक तिन्हें निरंजन जानिया। गुर प्रसाद अपन आप सुझे, तिसकी जानो तृष्णा बुझे। सास संग हर हर जस कहत, सर्व रोग त्यो हर जन रहत। अंदिन कीर्तन केवल बख्यान, गृष्ट में सोई निर्वाण। एक ऊपर जे जन की आसा, तिसकी कटिए जम की फासा। पार ब्रह्म की जिस मन भूख, नानक तिसे न लागे दुख। जिसको हर प्रमन चित आवे, सो संत सोहेला नहीं डुलावे। जिस पर भी अपना कृपा करे, सो सेवक को किसते डरे। जैसा सत्य सदृष्ट आया, अपने कार्य में आप समाया। सोदत सोदत सोदत सीजिया, गुरु प्रसाद तब सब बुझिया। जब देखूं तब सब किच मूल, नानक सो सुखम सोई स्थूल। न किच जन्मै न किच मरै, अपन सताप ही करै। आवन जावन दृष्ट अनदृष्ट, आज्ञाकारी धारी सब सृष्ट। आपे आप सगुण मै आप, अनेक जुगत रच थाप थाप। अविनाशी नाही किच खंड, धारण धारहु ब्रह्मांड। अलख अभे पुरख प्रताप, आप जपाए त नानक जाप। जिन प्रभ जाता सो सोभावंत, सगल संसार उदरै तिन मंत। प्रभ के सेवक सगल उदाहरण, प्रभ के सेवक दुख विसारण। आपे मेले कृपाल, गुरु का सब जप है निहाल। उनकी सेवा सोई लागै, जिसनु कृपा करह बड़ पागै। नाम जपत पावै विश्राम,
ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨਮੀ ਟ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਓਏ ਸੁਖ ਨਿਧਾਨ ਨੂੰ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇੱਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਦਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਢਣ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜਿਸ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰੂ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾਨ ਆਪ ਚੜ੍ਹਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸ਼ਤਰੈ ਜਿਉ ਅੰਧਕਾਰ ਦੇ ਭੁਗ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਾਉ ਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੈ ਅਜਾਨ ਕੌਣ ਬਸਤਾਈ ਤੇਰੈ ਸੰਗ ਲਪਟਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜਿਬ ਮਾਂ ਲਿਓ ਮਨ ਬੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਕੇ ਸੰਤੈ ਸੰਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਭੁੱਖੂ ਚਿਲ ਹਰ ਦਰ ਗੈ ਸੋਏ ਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੇ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਇ ਧੋਇ ਪੀਉ ਅਰਪ ਸਾਧ ਕੋ ਆਪਣਾ ਜੀਉ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਕਾਈਐ ਅਨਿਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾ ਲਨਹਾਰ ਭੁੱਖੇ ਕੋ ਦੇਵਤਾ ਧਾਰੂ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸਕਾ ਕਰਨੈ ਜੋਗ ਤਿਸ ਬਿੰਦੂ ਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਤੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗ ਸੁਣੀਐ ਤਿਉ ਲੋਏ ਜਾ ਕੈ ਹਿਰਦੈ ਇਕ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਚੀ ਦ੍ਰਿਸ਼ ਸਚਾ ਆਕਾਰ ਸਚ ਵਰਤੈ ਸਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੂਜਨ ਸਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰਿਉ ਗੁਣ ਤੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਗ ਮਾਨੁ ਕੀ ਤੂੰ ਪ੍ਰੀ ਤਿਆਗ ਤਿਸ ਤੇ ਪ੍ਰਣਾ ਹੀ ਕਿਛ ਕੋਏ ਸਰਬ ਨਿਰੰਤਰ ਇੱਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਣ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਹੈ ਮਨ ਹੋ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਗਹਰਨ ਭਰਨ ਜਾ ਕਾ ਨੇਤਰ ਹੋਰ ਤਿਸ ਕਾ ਮੰਤਰ ਨ ਜਾਣੈ ਹੋਰ ਅਣਦਰੂ ਮੰਗਲ ਸੱਜਾ ਕਹਿ ਸਰਬ ਥੋਕ ਸੁਣੀਐ ਕਰਤਾ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸ਼ਟ ਮੈਂ ਭੋਗੀ ਧਿਆਇ ਧਿਆ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
सुमत ज्ञान ध्यान जिन दे जिन दास नाम ध्या वै से त्यो गुण मैं जाको परमाई जिन मरै फिरिया वै जायूच नीच तिसके स्थान जैसा जना वै तैसा नानक जान नाना रूप नाना जाके रंग नाना भेकरै करंग नाना बिद किनो विस्तार प्रभ विनाशी एकंकार नाना चलत करे किन माए पूरे अपूर्ण सब ठाए नाना बिदगर बणत बनाई अपनी कीमत आपे पाई सब कट तिसके सब तिसके ठाओ जप जप जीवै नानक हर नाओ नाम के धारे सगले जंत नाम के धारे खंड ब्रह्मंड नाम के धारे सिमरत वेद पुराण नाम के धारे सुनन ज्ञान ध्यान नाम के धारे आकाश पाताल नाम के धारे सगल आकार नाम के धारे पुरिया सब भवन नाम के समुद्रे सुन श्रवण कर कृपा जिस अपने नाम लाए नानक चौथे पद में सो जनगत पाए रूप सत जाकर सत स्थान पुरख सत केवल प्रधान करतूत सत सत जाकी बाणी सत पुरख समाहि समानी सत कर्म जाकी रचना सत मूल सत सत उत्पत सत करनी निर्मल निर्मली जिसे बुझाए जिसे सफली सत नाम प्रभु का सुखदाई विश्वास सत नान गुर ते पाई सत बचन साधु उपदेश सत ते जन जाकर हृदय प्रवेश सत निरत बुझे जे कोय नाम जपता की गत हुए आप सत की है सब सत आपे जाने अपनी मिट गत जिसकी सिर सुकरण हार अवर न बूझ करत विचार करते कि मित न जाने किया नानक ज्योति भाव है सो वरतिया बिस्मन बिस्म भय बिस्मा जिन बूझे साया स्वात प्रभ कै रंग राज जन रही गुर के वचन पदार्थ लहे हुए दाते दू कट नहार जाके संत रह संसार जन का सेवक सो वडभागी जन के संग एक लिव लागी गुण गोविंद कीर्तन जन गावै गुर प्रसाद नानक फल पावै श्लोक आद सच जुगाद सच है पे सच नानक होसी पे सच अष्टपदी चरण सत सत प्रसन्हार पूजा सत सत सेवदार दर्शन सत सत पेखनहार नाम सत सत्यावनहार आप सत सत सवधारी आपे गुण आपे गुणकारी शब्द सत सत प्रभुक्ता सुरत सत सत जस सुरत सत सत जस सुनता बुझ नार को सत सब हुए नानक सत सत प्रभ सोए सत स्वरूप हृदय जिन मानिया करण करावन तिन मूल पछानिया जा कह हृदय विश्वास प्रभ आया तत् ज्ञान तिस मन प्रगटाया ऐ ते निरपौ हुए बसाना जिसते उपजया तिस माहे समाना बस्त माहे ले बस्त गडाई ताको भिन्ना कहना जाई बुझै बुझन हार बवेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक कै मन प्रतीत ठाकुर के सेवक की निर्मल रीत ठाकुर को सेवक जानै संग प्रभु का सेवक नाम कै रंग सेवक को प्रभु पालनहारा सेवक की राखै निरंकारा सो सेवक जिस दया प्रभु धारै नानक सो सेवक सास सास संभारै अपने जन का पर्दा ढाकै अपने सेवक की सर पर राखै अपने दास को दे बढ़ाई अपने सेवक को नाम जपाई अपने सेवक किया पत राखै ताकि गत मित कोई न लाखै प्रभु के सेवक को कू न पहुंचै प्रभु के सेवक कुछ दे उच्चे जो प्रभु अपनी सेवा लाया नानक सो सेवक दा दिस प्रगटाया निकी कीरी मैं कल राखै भस्म करै लश्कर कोट लाखै जिसका सास न काट ताप ताको राखत दे कर हाथ मानस जतन करत बपात तिसके करत बिरते जात

ਰਾਣੀ ਜਪ ਨਾਨਕ ਪ੍ਰਬਲ ਖਵਿੜਾਣੀ ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅਮ੍ਰਿਤਿਉ ਮੰਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੂ ਰੂਪ ਰੰਗ ਨਾਮੂ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੀ ਮੰਤਨ ਨਾਮੈ ਨਾਮ ਸੁਮਾਨੀ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਦਕਾਮ ਬੋਲੋ ਜਾ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤਾ ਤੁਮ ਕਹਿ ਚਾਏ ਪ੍ਰਭ ਆਪਣੇ ਸੋ ਰਹਿ ਸੁਮਾਏ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੂ ਤਿਸਕਾ ਗੁਣ ਕਹਿਕ ਨ ਜਾਣੂ ਆਠ ਪਹਿਰ ਪ੍ਰਭ ਸਹਿ ਹਜੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉਠਲੇ ਮਨ ਤਨੇ ਆਪਣਾ ਤਿਨ ਜਨ ਦੇ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੈ ਦਰ ਸਵਭਾਵ ਮਿਟਾਵੈ ਅਵਰ ਸਿਆਨਬ ਸਗਲੀ ਚਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸਤਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਫਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿਚੈ ਸਤਿਗੁਰ ਕੈ ਪਾਉ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਪੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਿਕ ਵਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨਮੈ ਪਾਰ ਬ੍ਰਹਮ ਇੱਕੈ ਆਪ ਨਹੀਂ ਕਛ ਭਰਮ ਸਹਿ ਸਿਆਨਕ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗੈ ਗਵੇ ਸੁਨ ਕਰ ਬਚਨ ਕਰਨ ਆਘਾਨੀ ਮਨ ਸੰਤੋਖ ਆਤਮ ਪਤਿਆਨੀ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੇ ਵਾਏ ਕੁਸਤ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੈ ਨ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ

ਹਰ ਕਾ ਨਾਮ ਲਈ ਸੱਚ ਉਪਦੇਸ਼ੇ ਵਕੂ ਦੇ ਮੂੰਹ ਮਾਇਆ ਕੈ ਸੰਗ ਨਾ ਲੇਪ ਮਨ ਮੈ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੀ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੀ ਤਪਤ ਮਾਹਿ ਠਾਠ ਵਰਤਾਈ ਅਣਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਜ ਮੰਤੇ ਖੈ ਨਸੇ ਜਿਸਕਾ ਸਾਥਿਨ ਕਿਰਪਾ ਧਾਰੀ ਸਾਧ ਸੰਗ ਚਪਨਾ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰਿ ਜਸੁ ਸ਼ਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਈ ਸਰਬ ਨਿਰੰਤਰ ਏਕੋ ਸੋਏ ਪੋਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਣਾ ਨਾਨਕਿਉ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਮੀਤ ਵਿਸਾਰ ਹੋ ਚਰਨ ਕਮਲ ਰਿਧ ਮੈਂ ਉਰਧਾਰ ਹੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵੱਥ ਇਹੋ ਧਨ ਸੰਚੋ ਹੋ ਵੋ ਭਗਵੰਤ ਸੰਤ ਜਿਨ੍ਹਾਂ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਬਾਹੀ ਸਰਬ ਰੋਗ ਨਾਨਕ ਮਿਟ ਜਾਹੀ ਜਿਸ ਧਨ ਕੋ ਚਾਰ ਕੁੰਟ ਟੁੱਟ ਧਾਵੈ ਸੋ ਧਨ ਹਰ ਸਿਵ ਵਾਤੇ ਪਾਵੈ ਜੇ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਿਕ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਬ ਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪ੍ਰਵਾਨ ਮਨ ਪ੍ਰਬੁੱਧ ਹਰ ਕੈ ਨਾਏ ਦਾ ਦਿਸ ਧਾਵਤਾ ਬੈਠਾਏ ਤਾ ਕੋ ਬਿਘਨ ਨਾ ਲਾਗੈ ਕੋਏ ਜਾ ਕੈ ਹਿਰਦੈ ਵਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਬਿਨਾਸੀ ਕਉ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੂ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਿਕ ਪਾਵਨਾ ਝੂਠਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਚਿਤ ਨਾਨਕ ਫਲ ਪਾਏ ਸੰਗ ਨ ਚਾਲ ਸੁਤੀ ਰਹਿ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬਰ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੀ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੂ ਚੀਤ ਚਰਨ ਕਮਲ ਰਾਖੋ ਮਨ ਬਾਹੀ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕੈਤ ਰਹਿਤ ਗਤ ਪਾਵੋ ਸਾਰਪੂਰ ਸਤ ਹਰ ਕੋ ਨਾਉ ਸਹਿ ਸੁਭਾਏ ਨਾਨੂ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲੋ ਬਿਨ ਸਜਾਏ ਹਉ ਮੈਂ ਵਿਖ ਫੈਲੋ ਹੋਏ ਚਿੰਤ ਬਸੈ ਸੁਖ ਨਾਲੂ ਸਾਸ ਗ੍ਰਾ ਸਰਨਾਮ ਸੰਭਾਲੂ ਛਾੜ ਸਿਆਨੁ ਸਗਲੀ ਮਨਾ ਸਾਸ ਨੂੰ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਬਿਹਾਰੀ ਹਾਂ ਸੁਖ ਦਰ ਗੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾਕੈ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰਿਓ ਪ੍ਰਭ ਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਚਿਤ ਗਏ ਮਨ ਤਨੇਂਤਰ ਏਕ ਪ੍ਰਵਰਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮਿਰ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੈ ਧਿਆਵੋ
ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤਨੀਤ, ਏਕੋ ਟੇਕੋ ਆਧਾਰੁ, ਨਾਨਕ ਮੰਗੈ ਨਾਮ ਪ੍ਰਸਾਰੁ, ਪ੍ਰਭ ਕੀ ਉਸਤਤ ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ, ਹਰ ਸੁਭਾਵੈ ਬਿਰਲਾ ਗੋਏ, ਜਿਨ ਸਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਾਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਨਾਨ ਸੁਭ ਤਿਆਗ, ਅੰਤਰ ਪ੍ਰਗਾਸ ਅੰਦਿਨ ਲਿਵਲਾਗ, ਬੜ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀ ਨੂੰ ਸਦਾ ਨਿਹਾਲ, ਬੰਧਨ ਕਾਟ ਮੁਖ ਜਨ ਭਇਆ, ਜਨ ਮਰਨ ਦੂਖ ਭਰਮ ਗਇਆ, ਇਛ ਪੁੰਨੀ ਸਰਦਾ ਸਭ ਪੂਰੀ, ਰਵ ਰਹਿਆ ਸਤਸੰਗ ਹਜੂਰੀ, ਜਿਸ ਕਾ ਸਾਥਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉ ਬਿਸਰੈ ਜੇ ਘਾਲ ਨ ਭਾਨੈ, ਸੋ ਕਿਉ ਬਿਸਰੈ ਜੇ ਕੀ ਆ ਜਾਣੈ, ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ, ਸੋ ਕਿਉ ਬਿਸਰੈ ਜੇ ਅਗਨ ਮੈ ਰਾਖੈ, ਗੁਰ ਪ੍ਰਸਾਦ ਕੁਬਿਰ ਲਾਲਾ ਖੈ, ਸੋ ਕਿਉ ਬਿਸਰੈ ਜੇ ਵਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰਪੂਰੈ ਤਥੇ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਵਰਹਿ ਨਾਮ ਜਪਾਵੋ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ, ਸਰਬ ਕਲਿਆਣ ਸੁਖ ਨਿਦਨਾਮ, ਬੂਟ ਤਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਹੋ, ਮਨ ਤਨ ਅੰਤਰ ਹੀ ਸੁਆਓ, ਨਿਤਰੋ ਪੇਗ ਦਰ ਸੁਖ ਹੋਏ, ਮਨ ਵਿਕਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸ ਦੀਜੈ।

0: ਪਸਰਿਆ ਦੂਜਾ ਕਹਿ ਦੁਸ਼ਟਾ ਰਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰੂ ਆਪੇ ਕਾ ਵਿਸਥਾਰੂ
0: ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂ ਸਭ ਜਗਤ ਪਰੋਏ ਜਾਕੂ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸੁਭਤਾ ਕਹਿਹਾ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ ਤਿਸ ਤਜਵਰ ਕਾਂ ਕੋ ਜਾਏ ਸਭ ਸਿਰੇਖ ਨਿਰੰਜਨ ਰਾਏ ਜੀ ਕੀ ਜੁਗਤ ਜਾਕੈ ਸੁਭਾਤ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸੁਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ

ਤਰਜਾਮੀ ਰਹੋ ਵਿਆਪ੍ਰਿਤ ਪਾਲੈ ਜੀਵਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲਈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਕਿਤ ਜਾਣਿਆ, ਚਨ ਲਾਗਾ ਹਰ ਇਕੈ ਨਾਈ, ਤਿਸ ਕੀ ਆਸਨ ਬਿਰਤੀ ਜਾਏ, ਸੇਵਕ ਕਉ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ, ਸਤਿ ਉਪਰ ਨਹੀਂ ਵਿਚਾਰ, ਜਾ ਕੈ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅੰਧਿਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਆਉ, ਆਠ ਪੈਰ ਪ੍ਰਭੇ ਕੋ ਨੇਰਾ, ਮਿਟੈ ਗਿਆਨ ਬਿਨ ਸਹਿ ਅੰਧੇਰਾ, ਸੁਨ ਉਪਦੇ ਸਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਫਲ ਦੋਇ ਲਿਉ ਸਵਾਰ, ਰਾਮ ਨਾਮ ਅੰਤਰ ਉਰਧਾਰ, ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਬਸੈ ਤੇ ਸਾਚ ਪਰਿਖਿਆ, ਮੰਤਰ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਹੁ ਜਾਏ, ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਬਹਿ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਏ, ਨਾਨਕ ਬੌਰ ਨਾ ਆਵੈ ਜਾਏ, ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰੱਖਣਹਾਰ ਧਿਆਏ, ਨਿਰਭਉ ਜਪੈ ਸੁਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣ ਹਾਰ, ਸਿਰ ਉੱਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੁਹੋਤ ਨਿਹਾਲ, ਤਾਕੇ ਨਿਕਟ ਨਾਇਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਕਿਸ ਘਟਮਾਏ, ਅਨਿਕ ਰੰਗ ਨਾਨਾ ਦ੍ਰਿਸ਼ਟਾਏ, ਨੌ ਨਿਦਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ, ਸੁਨ ਸਮਾਧਨ ਹੱਤੈ ਨਾਥ, ਕਹਿ ਨਾ ਜਾਈ ਚਰਜ ਵਿਸਮਾਤ, ਤਿਨ ਦੇਖਿਆ ਜਿਸਾਬ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਣ ਤਿਨ ਪ੍ਰਗਟ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਏ, ਚਾਰ ਕੁੰਟ ਦਹ ਦਿਸੇ ਸਮਾਏ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ, ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਨਾ ਕਬਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਹਿ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਵਸੀ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਇਕ ਅੰਕਾਰ, ਅਨੇਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਭਰਪੂਰ, ਅੰਤਰ ਗਜ ਸਾਪ ਜਨਾਏ, ਨਾਨਕ ਤੇ ਜਨ ਆਪ ਬੁਝਾਏ, ਸਰਬ ਭੂਤਾ ਵਰਤਾਰਾ, ਸਰਬ ਨੈਨਾ ਭਿਖ ਨਹਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਣ ਜਸਾ ਪੀ ਸੁਨਾ, ਆਵਣ ਜਾਣੇ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੈ ਮਦ ਲਿਪਤੋ ਰਹੇ, ਜੋ ਕੁਛ ਕਹਿਣਾ ਸੋ ਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸ ਤੇ ਹੋਏ ਸੁਨਾਹੀ ਬੁਰਾ, ਉਰੇ ਕਹੋ ਕਿਨੈ ਕਛ ਕਰਾ, ਭਲਾ ਕਰ ਤੂੰ ਤਤ ਨਿੱਕੀ, ਆਪੇ ਜਾਣੈ ਆਪਣੇ ਜੀ ਕੀ,
ਆਪ ਸਾਜ ਧਾਰੀ ਸਭਸਾ ਚੋਤ ਪੋਤ ਆਪਣ ਸੰਗਰਾਜ ਤਾਂ ਕੀ ਗਤ ਮਿਟ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਕਿਉ ਜਾਣ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਸੋਏ ਉਹ ਧਨਵੰਤ ਕੁਲਵੰਤ ਬਤਵੰਤ ਜੀਵਨ ਮੁਕਤ ਚਿਤ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤਿਆ ਵਹਿ ਨਾਉ ਆਪ ਮੁਕਤ ਮੁਕਤ

ਸਾਰੀ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰ ਹੈ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੋਏ ਕਾਰ ਚਲਾ ਵਹਿ ਲਿਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਨਾ ਨਦਰ ਨ ਆਵੈ ਬਹੁਤਾ ਇਹੋ ਵੇਡਾਣ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤਰਾਹੇ ਪਤ ਪਵੜੀਆਂ ਚੜੀਐ ਹੋਏ ਅਕੀਸ ਸੁਣ ਗਲਾ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪਵਨ ਪਾਣੀ ਵੈ ਸੰਕਰ ਕੇਤੇ ਕਾਨ ਮਹੇਸ਼ ਕੇਤੇ ਬਰ ਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੂਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਸ਼ੁ ਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਹੈ ਕੇਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ।

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ।

ਸਤਿਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਉਤਾਗਾ ਵਹ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਾਰਜ ਸਭ ਸੁਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀ ਆ, ਪੰਚ ਦੂਤ ਤੁਧ ਵਾਸੋ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਾ, ਹੋ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜਾ, ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰ ਉਹ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ, ਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੂਲੇ ਫਿਰੈ ਦਹ ਦੇਸੋ, ਇੱਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵੈ, ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ। ਆਵਹੁ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ, ਚਤੁਰਾਈ ਕਿਨੇ ਨਾ ਪਾਇਆ। ਏ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਸਾਸ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਕ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ, ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਆਏ, ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਮਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ, ਜਿਨਾ ਮਾਰਗ ਪਾਵਹੇ,
कर किरपा जिन नाम लाहे से हर हर सदा त्यावहे जिसनु कथा सुनाए अपनी से गुरुद्वारे सुख पावहे कहे नानक सच्चे साहिब ज्यों पावै तिवै चलावहे इहो सोहेला शब्द सुहावा शब्द सुहावा सदा सुहेला सतगुरु सुनाया इहो तिन कै मन वसया जिन तुर हो लिखिया आया एक फिरै कनेरे करहै गल्लां गल्ली किने ना पाया कहे नानक शब्द सुहेला सतगुरु सुनाया पवित होए से जना जिनी हर त्याया हर त्याया पवित होए गुरमुख जिनी त्याया पवित माता पिता कुटुंब सहित सिंह पवित संगत सबाइया कहंदे पवित सुनदे पवित से पवित जिनी मन वसाया कहे नानक से पवित जिनी गुरमुख हर हर त्याया करमी सह जिना उपजै विण सह जाय सहसा न जाए नह जाए सहसा किता संजम रहे कर्म कुमाए सहस जियो मलीन है कित संजम धोता जाए मन धोवो शब्द लागह हर सिंह रहो चित लाए कहे नानक गुर प्रसादी सहज उपजै ए सहसा इव जाए जियो मैले बारोह निर्मल जियो ता मैले तिनी जन्म जुए हारिया ए तिशना वड्डा रोग लगा मरण मनहो वेसारिया वेदा मैं नाम उत्तम सो सुन है नाही फिर है ज्यों बेतालिया कहे नानक जिन सच तजिया कूड़े लागे तिन जन्म जुए हारिया जियो निर्मल बारहो निर्मल बारो ता निर्मल जियो निर्मल सतगुर ते करनी कमाणी कूड़ की सोए पउचै नाही मन सा सच समाणी जन्म रतन जिनी खटिया भले सेवन जारी कहे नानक जिन मन निर्मल सदा रहै गुर नाले जे को सिख गुरु सेती सनमुख होवै होवै ता सनमुख सिख कोई जियो रहै गुरु नाले गुर के चरण हृदय त्याए अंतर आत्मै संभाले आप छड सदा रहै परणे गुर बिने अवर न जाने कोए कहे नानक सुनो हो संतो सो सिख सनमुख होए जे को गुर तेवे मुख होवै बिन सतगुर मुक्त न पावै पावै मुक्त न होर थै कोई पुछहो बबेकियां जाए अनेक जूनी भरम आवै बिन सतगुर मुक्त न पाए फिर मुक्त पाए लाग चरणी सतगुरु शब्द सुनाए कहे नानक विचार देखो बिन सतगुर मुक्त न पाए आव हो सेखो सतगुरु के प्यारे हो गावहो सच्ची बाणी बाणी ता गावहो गुरु केरी बाणिया सिर बाणी जिन कौ नदर कर्म होवै हिरदय तिना समाणी पीवो अमृत सदा रहो हर रंग जपे हो सारंग पाणी कहे नानक सदा गावहो एह सच्ची बाणी सतगुरु बिना होर कच्ची है बाणी बाणी ता कच्ची सतगुरु बाजा होर कच्ची बाणी कहंदे कच्चे सुन दे कच्चे कच्ची आंख वखाणी हर हर नित करहै रसना कहया कछु न जानी चित जिन का हिर लया माया बोलन पए रवाणी कहे नानक सतगुरु बाजा होर कच्ची बाणी गुर का शब्द रतन है हीरे जित जड़ाओ शब्द रतन जित मन लागा एहो समाओ शब्द सेती मन मिलिया सच्चे लाया पाओ आपे हीरा रतन आपे जिसनु दे बुझाए कहे नानक शब्द रतन है हीरा जित जड़ाओ सेव सकत आप उपाए कह करता आपे हुक्म वरताए हुक्म वरताए आप वेखै गुरमुख किसे बुझाए तोड़े बंधन होवै मुक्त शब्द मन वसाए गुरमुख जिसनु आप करे सो होवै एक ससियो लिवलाए कहे नानक आप करता आपे हुक्म बुझाए सिमरत शास्त्र पुन पाप बिचार दे ततै सार न जानी ततै सार न जानी गुरु बाजो ततै सार न जानी तिहि गुणी संसार भ्रम सुता सुत्या रहण विहाणी गुर किरपा थे से जन जागे
ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੂ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨਹੋਂ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਕੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਉਹ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉਂ ਚੇਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੇ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਚੈ ਸੁਣਨੇ ਨੂੰ ਪਠਾਏ ਸਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਖ ਵੇਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋ ਵਹੋ ਸਚੈ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ
ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਦ, ਤਿਸਦਾ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰ ਪਿਆਰਾ, ਜੀਉ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ, ਇਹੋ ਸਾਚਾ ਸੁਹੇਲਾ, ਸਾਚੈ ਘਰ ਗਾ ਵਹੋ, ਗਾਵੋ ਤਾਂ ਸੁਹੇਲਾ ਘਰ ਸਾਚੈ, ਜਿੱਥੇ ਸਦਾ ਸੱਚ ਧਿਆਵਹੇ, ਸੱਚੋ ਧਿਆਵੈ ਜਾ ਤੁਧ ਪਾਵੈ, ਗੁਰਮੁਖ ਜਿਨਾ ਬੁਝਾਵਹੇ, ਇਹੋ ਸੱਚ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਸੁਹਾਏ। ਅਰਜੁਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਥ ਚਵਰ ਤਖਤ ਛਤਰ ਦੇ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਬਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤੇ ਆਵੇ ਜੀ। ਨਾਮ ਚੇਤਾ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ।

ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਹਾਜਰਾ ਹਜੂਰ ਜਾਹਰਾ ਜਹੂਰ ਸਰਬ ਕਲਾਂ ਭਰਪੂਰ ਗੁਰਗੱਦੀ ਤੇ ਵਿਰਾਜਮਾਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਹਿਨੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲਿਖੇ ਲਾਓ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਸਭਨਾਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਨਾਮ ਦਾ ਪ੍ਰਕਾਸ਼ ਕਰਨਾ ਦੁੱਖਾਂ ਦਾ ਨਾਸ ਕਰਨਾ ਬੱਚਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਦਿਆ ਦਾ ਦਾਨ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਕਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸੱਚੇ ਪਿਤਾ ਜੀ ਉਹ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਹੋਈ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਨਾਲ ਬਤੀਤ ਕਰਾਉਣਾ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਮੀ ਲਾਇਕ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ ਸੱਚੇ ਪਿਤਾ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦੀ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਪਬੈ ਚਲਾਇਓ

ਸਠ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਭਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਸਭਨਾਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਨਾਮ ਦਾ ਦਾਨ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

खपत मिटतनी मीनानिका गुण चंगिया।

ਗੁਰੂ ਪਿਆਰੇ ਸਾਧ ਸੰਗਤ ਜੀਓ, ਆਓ ਹੁਣ ਅੱਜ ਦੇ ਮੁੱਖ ਵਾਕ ਦੇ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਹੋਰਾਂ ਪਾਸੋਂ ਸਰਵਣ ਕਰੀਏ ਜੀ। ਦਸ ਰਿਆਂ ਪਾਸੋਂ ਬਾਣੀ ਦਾ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਏ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਏ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਸਰਣਾਈ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲ ਖੋ ਧੋਵੈ ਸੁਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ ਜੁਗ ਚਾਰੇ ਭਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹੇ ਬੁਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ ਜੁਗ ਚਾਰੇ ਭਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹੇ ਬੁਝਾਈ ਹਰ ਜਿਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ

पायानाम अपाराम हर रस चाख मन निर्मल हुआ किलबिक कटन हारा शब्द मर हो फिर जीव हो सद ही ता फिर मरण न होई अमृत नाम सदा मन मिठा शब्दे पावाए कोई दाता दात रखी हाथ अपना जिस पावाए तिस देई नानक नाम रते सुख पाया दरगाह जप है सेई दाता दात रखी हाथ अपना जिस पावाए तिस देई नानक नाम रते सुख पाया दरगाह जप है सेई वाहिगुरु जी का खालसा वाहिगुरु जी की फतेह जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारियो साध संगत जियो वड्या भागां वाले हो रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समा सतगुरां दी मेहरामत सदका सानू सारिआं नूं सतसंगत विच जुड़न दा नसीब है। हुणे आप जी ने गुरु घर दे हाजूरी कीर्तनी सत्कारयोग भाई साहब भाई सतनाम सिंह जी गुरदासपुर वाले उन्हां दी रसना तों असा की वार दे संपूर्ण शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है वो पावन हुक्म धन गुरु अमरदास महाराज दीन दुनिया दे मालक सचे पातशाह निमाणिया दे माण नितानिया दे ताण न्योटिया दी ओट सतगुरु धन गुरु अमरदास महाराज जी की रसना तो उचारण किया होया ए पावन हुक्म राग सोरट धन गुरु ग्रंथ साहब महाराज जी दे 603 अते चार अंग ते सवाहमान है। आओ गुरमुखो अज मेरे सतगुरां ने इस पावन शब्द विच हुक्म विच की बख्शिश रहमतां कीतियां ने विचार की आरंभता तो पहला एक बारी मन बिरतियां जरूर एकाग्र कर लईए। रसना की पवित्रता वास्ते मन की एकाग्रता वास्ते एक बारी करो कृपा दिओ असीस ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी। ओ शब्द की आरंभता मेरे सतगुरु इन्हां पावन पंक्तियां तो कर रहे ने। सोरठ महला तीजा सोरठ रागणी है। सोरठ राग दे विच महाराज जी ने शब्द उचारण किया है
ਮਹੱਲਾ ਤੀਜਾ ਤੀਸਰੇ ਪਾਤਸ਼ਾਹ ਧੰਨ ਗੁਰੂ ਅਰਜਨ ਵਾਹਿਗੁਰੂ ਅਮਰਦਾਸ ਮਹਾਰਾਜ ਪਹਿਲੀ ਪੰਕਤੀ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਭਰਮਾਏ ਸਤਿਗੁਰੂ ਨੂੰ ਸੇਵਣ ਤੋਂ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜਾਂ ਸਤਿਗੁਰੂ ਬਣਨ ਵਾਲੇ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਵਿੱਚ ਕਦੀ ਸੁੱਖ ਕਦੀ ਚੈਨ ਕਦੀ ਆਨੰਦ ਕਦੀ ਖੇੜਾ ਨਹੀਂ ਆ ਸਕਦਾ। ਗੁਰੂ ਕੋਲ ਐਸੀ ਤਾਕਤ ਹੈ, ਪਾਵਰ ਹੈ, ਨਾਮ ਦੀ ਦਾਤ ਹੈ, ਬਖਸ਼ਿਸ਼ ਹੈ। ਜਿਸ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਨਾਮ ਦੀ ਦਾਤ ਦੇ ਸਦਕਾ ਸਾਡੇ ਅੰਦਰੋਂ ਦੁੱਖਾਂ ਦਾ ਛੁਟਕਾਰਾ ਹੋ ਸਕਦਾ ਹੈ, ਸੁੱਖਾਂ ਦਾ ਪ੍ਰਕਾਸ਼ ਹੋ ਸਕਦਾ ਹੈ, ਅੰਦਰ ਸਾਡੇ ਸ਼ਾਂਤੀ ਆਨੰਦ ਤੇ ਸਕੂਨ ਆ ਸਕਦਾ। ਗੁਰੂ ਤੋਂ ਬਿਨਾਂ ਬੰਦਾ ਭੜਕਣਾ ਵਿੱਚ ਹੀ ਪਿਆ ਰਹਿੰਦਾ। ਕਿਸੇ ਯੁੱਗ ਦੀ ਵੀ ਗੱਲ ਕਰ ਲਓ, ਕੋਈ ਯੁੱਗ ਹੋਵੇ, ਗੁਰੂ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ, ਗੁਰੂ ਤੋਂ ਬਿਨਾਂ ਸਾਡਾ ਭਲਾ ਨਹੀਂ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਇਸ ਸੰਸਾਰ ਦੀ ਧਰਤੀ ਦੀ ਗੱਲ ਕੀਤੀ ਹੈ ਤੇ ਮਹਾਰਾਜ ਜੀ ਕਹਿੰਦੇ ਨੇ 84 ਲੱਖ ਜੋਨ ਉਪਾਏ, 84 ਲੱਖ ਜੋਨਾਂ ਜਿਹੜੀਆਂ ਨੇ ਉਹ ਪਰਮਾਤਮਾ ਨੇ ਪੈਦਾ ਕੀਤੀਆਂ। 42 ਲੱਖ ਜੀਵ ਜਲਮੇ ਹੋਤੇ, ਜਿਨ੍ਹਾਂ ਦੇ ਵਿੱਚ 42 ਲੱਖ ਜੀਵ ਜੰਤੂ ਜਿਹੜੇ ਨੇ ਉਹ ਆਪਣਾ ਗੁਜ਼ਾਰਾ ਪਾਣੀ ਵਿੱਚ ਰਹਿ ਕਰਦੇ ਨੇ। ਇਹ ਜੇ ਕਹਿ ਲਈ ਵੀ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ ਨੇ, ਬਾਕੀਆਂ ਦੀ ਗਿਣਤੀ ਤੁਸੀਂ ਹੋਰ ਕਰ ਸਕਦੇ। ਧਰਤੀ ਤੇ ਰਹਿਣ ਵਾਲੇ, ਆਕਾਸ਼ ਵਿੱਚ ਉੱਡਣ ਵਾਲੇ 84 ਲੱਖ ਜੂਨ ਹੈ। ਪਰ ਤੁਸੀਂ ਕਿਸੇ ਜੂਨ ਤੋਂ ਵਾਚ ਕੇ ਵੇਖੋ, ਇਹਨਾਂ 84 ਲੱਖ ਜੂਨਾਂ ਦਾ ਜੇ ਕੋਈ ਸਰਦਾਰ ਹੈ, ਸਿਰਮੌਰ ਹੈ, ਮਹਾਨ ਹੈ, ਉਹ ਹੈ ਮਨੁੱਖ ਆਪ। ਹਾਲਾਂਕਿ ਜੇ ਅਸੀਂ ਤਾਕਤ ਦੀ ਗੱਲ ਕਰੀਏ ਨਾ, ਤਾਕਤ ਪਾਵਰ, ਤੇ ਜਿੰਨੀ ਇੱਕ ਹਾਥੀ ਵਿੱਚ ਪਾਵਰ ਇਹਨਾਂ ਬੰਦੇ ਵਿੱਚ ਉਨੀ ਪਾਵਰ ਨੇ। ਹਾਥੀ ਇੱਕ ਆਪਣਾ ਪੈਰ ਬੰਦੇ ਦੇ ਛਾਤੀ ਤੇ ਸਰੀਰ ਤੇ ਰੱਖਦੇ, ਇਹਦੀਆਂ ਹੱਡੀਆਂ ਦਾ ਚਕਨਾ ਚੂਰ ਕਰਕੇ ਰੱਖਦੇ ਕਿ ਹਾਥੀ ਦੇ ਸਾਹਮਣੇ ਸਾਡੀ ਪਾਵਰ ਚੱਲ ਸਕੇ। ਉਹ ਗੱਲ ਵੱਖਰੀ ਹੈ ਵੀ ਬੰਦੇ ਦੇ ਕੋਲ ਦਿਮਾਗ ਸੀ, ਬੁੱਧੀ ਸੀ, ਇਹਨੇ ਦਿਮਾਗ ਦੇ ਨਾਲ ਬੁੱਧੀ ਦੇ ਨਾਲ ਇਹੋ ਜਿਹੇ ਸ਼ਸਤਰ ਹਥਿਆਰ ਬਣਾ ਲਏ ਵੀ ਇੱਕ ਇੱਕ ਬੰਦਾ ਆਪਣੇ ਹੱਥ ਵਿੱਚ ਹਥਿਆਰ ਫੜ ਕੇ, ਰਾਈਫਲ ਫੜ ਕੇ ਤੇ ਸਾਹਮਣੇ ਹਾਥੀਆਂ ਦੇ ਖਲੋ ਜਾਂਦਾ, ਮੁਕਾਬਲਾ ਕਰਦਾ, ਮਾਤ ਹੈ। ਪਰ ਜੇ ਕਿਤੇ ਖਾਲੀ ਹੱਥ, ਕਿਉਂਕਿ ਜੇ ਆਪਾਂ ਹਾਥੀ ਦੀ ਵੀ ਗੱਲ ਕਰੀਏ ਤਾਂ ਉਹਨੇ ਆਪਣੇ ਹੱਥ ਵਿੱਚ ਕੋਈ 1-47 ਥੋੜਾ ਫੜੀ, ਕੋਈ ਵੈਪਨ ਥੋੜਾ ਫੜਿਆ, ਖਾਲੀ ਹੱਥ ਹੀ ਨਾ। ਤੇ ਜੇ ਖਾਲੀ ਹੱਥ ਬੰਦੇ ਨੂੰ ਮੁਕਾਬਲਾ ਕਰਨਾ ਪੈ ਜਾਏ ਤੇ ਕੀ ਹਾਲ ਹੋਏ। ਜੇ ਪਾਵਰ ਦੀ ਗੱਲ ਕਰੀਏ, ਪਾਵਰ ਇੱਕ ਸ਼ੇਰ ਜਿਹਨੂੰ ਜੰਗਲ ਦਾ ਰਾਜਾ ਮੰਨਿਆ ਜਾਣ, ਇੱਕ ਸ਼ੇਰ ਦੇ ਸਾਹਮਣੇ ਕੀ ਬੰਦੇ ਦੀ ਕੁਝ ਪਾਇਆ ਹੈ, ਟਿਕ ਸਕੇਗਾ? ਨਾ ਤੇ ਭੱਜ ਕੇ ਬਚ ਸਕਦਾ ਜੀ, ਨਾ ਉਹਦੇ ਨਾਲ ਲੜ ਕੇ ਬਚ ਸਕਦਾ, ਇੰਨਾ ਪਾਵਰਫੁਲ ਬੰਦਾ। ਫਿਰ ਸਰਮੌਰ ਕਿਉਂ ਆਖਿਆ, ਇਸ ਮਨੁੱਖ ਨੂੰ ਮਹਾਨ ਕਿਉਂ ਆਖਿਆ? ਮਹਾਨ ਇਸ ਕਰਕੇ ਆਖਿਆ ਹੈ ਕਿਉਂਕਿ ਜਿਹੜੀ ਅਕਲ ਬੁੱਧੀ ਪਰਮਾਤਮਾ ਨੇ ਇਸ ਮਨੁੱਖ ਨੂੰ ਬਖਸ਼ਿਸ਼ ਕੀਤੀ ਨਾ, ਉਹੋ ਜੀ ਮਹਾਨ ਬੁੱਧੀ, ਚੇਤਨ ਸ਼ਕਤੀ, ਜ਼ਬਾਨ ਵਿੱਚ ਬੋਲਣ ਦੀ ਤਾਕਤ, ਉਸ ਬੋਲਾਂ ਨੂੰ ਸੁਣ ਕੇ ਸਮਝਣ ਦੀ ਤਾਕਤ ਕਿਸੇ ਜਾਨਵਰ ਕੋਲ ਨਹੀਂ ਸੀ, ਕਿਸੇ ਪੰਛੀ ਕੋਲ ਨਹੀਂ। ਜਿਹੋ ਜੀ ਮਹਾਨ ਸਮਤ ਬੁੱਧੀ, ਇੱਕ ਦਿਮਾਗ ਪਰਮਾਤਮਾ ਨੇ ਮਨੁੱਖ ਨੂੰ ਬਖਸ਼ਿਸ਼ ਕੀਤਾ, ਇਹ ਉਹਨਾਂ ਕੋਲ ਨਹੀਂ ਵਿਚਾਰ। ਤੁਸੀਂ ਵਿਦਵਾਨਾਂ ਨੂੰ ਪੜ੍ਹ ਕੇ ਵੇਖੋ, ਉਹ ਕਹਿੰਦੇ ਨੇ 84 ਲੱਖ ਜੂਨਾਂ ਭੋਗ ਜੂਨੀ ਵਿੱਚ ਆਉਂਦੀਆਂ ਨੇ। ਭੋਗ ਜੂਨੀ, ਭੋਗ ਜੂਨੀ ਦੇ ਅਰਥ ਪਤਾ ਕੀ ਹੁੰਦੇ ਨੇ? ਜਿਹੜੇ ਵਿਚਾਰੇ ਉਮਰ ਭੋਗਣ ਵਾਸਤੇ ਆਏ, ਕੋਈ ਪਿਛਲੇ ਜਨਮਾਂ ਦਾ ਉਹਨਾਂ ਦਾ ਜਿਹੋ ਜਿਹੇ ਕਰਮ ਸੀ,
ਉਹ ਜੀ ਉਹਨਾਂ ਨੂੰ ਜੂਨ ਮਿਲ ਗਏ ਤੇ ਤੁਸੀਂ ਕਹੋਗੇ ਵੀ ਇਹ ਕੋਈ ਅੱਜ ਗੱਲ ਕੋਈ ਦਾਅਵੇ ਨਾਲ ਕਹਿ ਸਕਦਾ ਵੀ ਜਿਹੋ ਜਿਹੇ ਕਰਮ ਨੇ ਉਹ ਜੀ ਜੂਨ ਬਿਲਕੁਲ 100% ਅਸੀਂ ਕਿਸੇ ਦੀ ਗੱਲ ਨਹੀਂ ਕਰਨੀ ਸਾਡੇ ਕੋਲ ਮਹਾਨ ਬਖਸ਼ਿਸ਼ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਿੱਖਾਂ ਤੋਂ ਕੋਈ ਗੱਲ ਵੀ ਪੁੱਛ ਕੇ ਵੇਖ ਲਾ ਸਤਿਗੁਰੂ ਹਰੇਕ ਗੱਲ ਦਾ ਜਵਾਬ ਹੋ ਸਕਦਾ ਤੈਨੂੰ ਸਾਇੰਸ ਨਾ ਦੇ ਸਕੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹਰੇਕ ਗੱਲ ਦਾ ਜਵਾਬ ਤੈਨੂੰ ਦੇ ਹਲੇ ਤੱਕ ਵਿਗਿਆਨ ਕੋਲ ਹਾਲਾਂਕਿ ਬੜੀ ਤਰੱਕੀ ਕੀਤੀ ਉਸ ਵਿਗਿਆਨ ਨੇ ਵੇਖੋ ਕੀ ਕੁਝ ਬਣਾ ਦਿੱਤਾ ਤੁਸੀਂ ਅੱਜ ਉਹਨਾਂ ਨੇ ਇਹੋ ਜਿਹੇ ਕੰਪਿਊਟਰ ਸਿਸਟਮ ਬਣਾ ਦਿੱਤੇ AI ਦੇ ਨਾਲ ਬਣਾ ਦਿੱਤਾ ਤੁਸੀਂ ਆਪਣੇ ਘਰ ਵਿੱਚ ਪ੍ਰਵੇਸ਼ ਕਰੋ ਤੁਸੀਂ ਜੋ ਬੋਲੋਗੇ ਉਹੀ ਘਰ ਦੇ ਵਿੱਚ ਸਾਰਾ ਸਿਸਟਮ ਕਰੇ ਤੁਸੀਂ ਬੋਲੋਗੇ ਵੀ AC ਆਨ ਹੋ ਜਾਏਗਾ ਤੁਸੀਂ ਬੋਲੋਗੇ ਆਫ ਹੋ ਜਾਏਗਾ ਤੁਸੀਂ ਬੋਲੋਗੇ ਪੱਖਾ ਚੱਲ ਪਏਗਾ ਹਾਲਾਂਕਿ ਕੋਈ ਰਿਮੋਟ ਨਹੀਂ ਕੁਛ ਨਹੀਂ ਬੋਲਣ ਦੇ ਨਾਲ ਤੁਹਾਡੀ ਆਵਾਜ਼ ਦੇ ਨਾਲ ਉਹ ਸਾਰਾ ਕੰਮ ਹੋ ਰਿਹਾ ਕੀ ਤਰੱਕੀ ਨਹੀਂ ਇੰਨਾ ਕੁਝ ਕਰ ਦਿੱਤਾ ਸਾਇੰਸ ਨੇ ਵਿਗਿਆਨ ਨੇ ਪਰ ਇੱਕ ਗੱਲ ਹਾਲੇ ਤੱਕ ਵਿਗਿਆਨ ਨਹੀਂ ਦੱਸ ਸਕੀ ਹੋ ਸਕਦਾ ਨਾ ਦੱਸ ਸਕੇ ਉਹ ਗੱਲ ਪਤਾ ਕਿਹੜੀ ਬੰਦਾ ਮਰਨ ਤੋਂ ਬਾਅਦ ਕਿੱਥੇ ਜਾਂਦਾ ਹਾਲਾਂਕਿ ਇੱਥੋਂ ਤੱਕ ਵੀ ਵਿਗਿਆਨ ਨੇ ਮੁਰਦਿਆਂ ਦੇ ਵਿੱਚ ਵੀ ਜਾਨ ਪਾ ਦਿੱਤੀ ਉਹ ਮਸ਼ੀਨ ਦੇ ਨਾਲ ਕੁਝ ਸਮਾਂ ਬੰਦੇ ਨੂੰ ਜਿੰਦਾ ਰੱਖ ਸਕਦੇ ਨੇ ਸਵਾਸ ਆਰਟੀਫਿਸ਼ਲ ਚਲਾ ਦਿੰਦੇ ਨੇ ਪਰ ਸਦਾ ਵਾਸਤੇ ਨੇ ਜੋ ਪਰਮਾਤਮਾ ਨੇ ਬਣਾਇਆ ਉਹਦੀ ਬਰਾਬਰੀ ਨਹੀਂ ਕਰ ਸਕਦੇ ਬਹੁਤ ਤਰੱਕੀ ਕਰਨ ਦੇ ਬਾਵਜੂਦ ਵੀ ਹਲੇ ਤੱਕ ਉਹ ਇਹ ਨਹੀਂ ਦੱਸ ਸਕਿਆ ਵਿਗਿਆਨ ਵੀ ਮਰਨ ਤੋਂ ਬਾਅਦ ਬੰਦੇ ਦੀ ਆਤਮਾ ਕਿੱਥੇ ਜਾ ਕੇ ਪ੍ਰਵੇਸ਼ ਕਰ ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਵੇਖੋ ਸਤਿਗੁਰਾਂ ਨੇ ਅੱਜ ਤੋਂ ਕਈ 100 ਸਾਲ ਪਹਿਲਾਂ ਜਦੋਂ ਹਲੇ ਵਿਗਿਆਨ ਨੇ ਇੰਨੀ ਤਰੱਕੀ ਵੀ ਨਹੀਂ ਸੀ ਕੀਤੀ ਉਦੋਂ ਹੀ ਬਚਨ ਕਹਿ ਦਿੱਤੇ ਸੀ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਉਸ ਭਗਤ ਤ੍ਰਿਲੋਚਨ ਜੀ ਨੇ ਉੱਚੀ ਆਵਾਜ਼ ਵਿੱਚ ਲੋਕਾਂ ਨੂੰ ਕਹਿ ਦਿੱਤਾ ਸੀ ਕਹਿਣ ਲੱਗੇ ਆਓ ਤੁਹਾਨੂੰ ਦੱਸੀਏ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਇਹਦੀ ਆਤਮਾ ਕਿੱਥੇ ਪ੍ਰਵੇਸ਼ ਕਰ ਕਹਿਣ ਲੱਗੇ ਦੱਸ ਉਹ ਕਹਿਣ ਲੱਗੇ ਬੰਦੇ ਦੀ ਐਕਟੀਵਿਟੀ ਨੂੰ ਵੇਖੋ ਸੰਸਾਰ ਵਿੱਚ ਕੀ ਕਰ ਰਿਹਾ ਕਿਹੋ ਜਿਹੇ ਕਰਮ ਕਰ ਰਿਹਾ ਕਿਹੋ ਜਿਹੇ ਕੰਮ ਕਰ ਰਿਹਾ ਜਿਹੋ ਜਿਹੀ ਬਿਰਤੀ ਹੋਏਗੀ ਜਿਹੋ ਜਿਹੇ ਕਰਮ ਕਰ ਰਿਹਾ ਹੋਏਗਾ 100% ਉਹ ਜਿਹੀ ਜੁਨੀ ਉਹਦੇ ਵਾਸਤੇ ਤਿਆਰ ਉਹ ਇੱਕ ਪੰਕਤੀ ਪੜ੍ਹ ਕੇ ਸੁਣਾ ਦਿਓ ਭਗਤ ਤ੍ਰਿਲੋਚਨ ਜੀ ਕਹਿੰਦੇ ਅੰਤ ਕਾਲ ਜੋ ਲੱਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਉਤਰ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਸਾਰੀ ਜ਼ਿੰਦਗੀ ਮਾਇਆ ਦੇ ਅਰਟਣੀ ਲਾ ਛੱਡਿਆ ਲਛਮੀ ਦੀ ਉਹਦੀ ਇੰਝ ਕਹਿ ਲਈਏ ਵੀ ਤਨ ਦੌਲਤ ਦੀ ਚਿਤਵਣੀ ਉਹਦੇ ਅੰਦਰ ਲੱਗੀ ਰਹੀ 24 ਘੰਟੇ ਸਵੇਰੇ ਉੱਠਦਾ ਤੇ ਮਾਇਆ ਦੀ ਗੱਲ ਸ਼ਾਮ ਨੂੰ ਉੱਠਦਾ ਤੇ ਮਾਇਆ ਦੀ ਗੱਲ ਜਿਸ ਬੰਦੇ ਦੇ ਅੰਦਰ ਹਰ ਵਕਤ ਮਾਇਆ ਦਾ ਫੁਰਨ ਹੈ ਕਹਿਣ ਲੱਗੇ ਮਰਨ ਤੋਂ ਬਾਅਦ ਉਹ ਸੱਪ ਦੀ ਜੁਨੀ ਪੈ ਅੰਤ ਕਾਲ ਜੋ ਲੜਕੇ ਸਿਮਰ ਹੈ ਐਸੀ ਚਿੰਤਾ ਮੈਂ ਜੇ ਮਰੇ ਸ਼ੁਕਰ ਜੋਨ ਵਲ ਵਲ ਉਤਰ ਅੰਤ ਕਾਲ ਜੋ ਮੰਦਰ ਸਿਮਰ ਹੈ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਵਲ ਵਲ ਉਤਰ ਜੁਨੀਆ ਤਿਆਰ ਨੇ ਜਿਹੋ ਜਿਹੇ ਸਾਡੀ ਬਿਰਤੀ ਹੈ ਜਿਹੋ ਜਿਹੇ ਸਾਡੇ ਕਰਮ ਨੇ ਮਰਨ ਤੋਂ ਬਾਅਦ ਉਹ ਜੀ ਤੇ ਪੁੱਛਿਆ ਸੀ ਭਗਤ ਤ੍ਰਿਲੋਚਨ ਜੀ ਨੂੰ ਇਹਨਾਂ ਜੁਨੀਆਂ ਤੋਂ ਛੁਟਕਾਰਾ ਵੀ ਹੈ ਕਿਵੇਂ ਬਚ ਸਕਾਂਗੇ ਅਖੀਰਲੀ ਪੰਕਤੀ ਵਿੱਚ ਉਹਨਾਂ ਦੇ ਬੋਲ ਅੰਤ ਕਾਲ ਜੋ ਨਾਰਾਇਣ ਸਿਮਰੈ ਅੰਤ ਕਾਲ ਦੇ ਅਰਥ ਵਿਦਵਾਨਾਂ ਨੇ ਇਹ ਇੱਕ ਤੇ ਵਿਦਵਾਨ ਕਰਦਾ ਅੰਤਲੇ ਸਮੇਂ ਜਦੋਂ ਇਹਦੇ ਸਵਾਸ ਨਿਕਲ ਰਹੇ 2-4 ਸਵਾਲ ਪਰ ਇੱਕ ਵਿਦਵਾਨ ਮਹਾਂਪੁਰਖ ਦੇ ਅਰਥ ਕਰਦੇ ਨੇ ਅੰਤ ਕਾਲ ਅੰਤਲਾ ਸਮਾਂ ਆ ਮਨੁੱਖਾ ਜਨਮ ਦਾ ਕਿਉਂਕਿ ਕਈ ਜੁਨਾ ਭੁਗਤਣ ਤੋਂ ਬਾਅਦ ਇਸ ਬੰਦੇ ਨੂੰ ਅੰਤਲਾ ਸਮਾਂ ਇੱਕ ਦਿੱਤਾ ਹੈ ਪਰਮਾਤਮਾ ਨੇ ਮਨੁੱਖਾ ਜਨਮ ਤੇ ਮਨੁੱਖਾ ਜਨਮ ਨੂੰ ਅਸੀਂ ਭੋਗ ਜੁਨੀ ਨਹੀਂ ਕਹਿ ਸਕਦੇ ਮਨੁੱਖਾ ਜਨਮ ਨੂੰ ਅਸੀਂ ਕਰਮ ਜੁਨੀ ਕਿਹਾ ਹੈ ਕਰਮ ਜੁਨੀ ਦੇ ਅਰਥ ਨੇ ਕੁਝ ਕੰਮ ਕਰਨ ਵਾਸਤੇ ਆਇਆ ਕਿਹੜਾ ਕੰਮ ਕਰਨਾ ਸੀ ਉਹ ਅੱਜ ਦਾ ਹੁਕਮਨਾਮਾ ਸਾਨੂੰ ਦੱਸਦਾ ਪਿਆ ਬਾਕੀ ਜੁਨੀਆਂ ਭੋਗ ਜੁਨੀਆਂ ਨੇ ਵਿਚਾਰੀ ਉਮਰ ਭੋਗਣ ਵਾਸਤੇ ਆਏ ਪਸ਼ੂ ਨੂੰ ਉਮਰ ਮਿਲ ਗਈ ਉਮਰ ਭੋਗ ਕੇ ਚਲਾ ਗਿਆ ਉਹਦਾ ਕੋਈ ਏਮ ਨਹੀਂ ਕੋਈ ਮਕਸਦ ਨਹੀਂ
ਕੋਈ ਉਹਨੇ ਨੀ ਕਿਹਾ ਵੀ ਮੈਂ ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਮੈਂ ਵਕੀਲ ਬਣਨਾ, ਨਹੀਂ ਉਹ ਵਿਚਾਰੇ ਉਮਰ ਭੋਗਣ ਵਾਸਤੇ ਆਏ ਨੇ, ਭੋਗ ਕੇ ਚਲੇ ਗਏ ਨੇ, ਆਪਾਂ ਆਪਣੇ ਜੋ ਉਹਨਾਂ ਦਾ ਕਰਮ ਸੀ ਭੋਗ ਕੇ ਚਲੇ ਗਏ। ਮੈਂ ਉਹ ਬਚਨ ਕਹਿ ਰਿਹਾ ਸੀ, ਭਗਤ ਤਰਲੋਚਨ ਜੀ ਕਹਿੰਦੇ ਨੇ ਉਹ ਬੰਦਿਆ ਤੂੰ ਭੋਗ ਜੁਨੀ ਵਾਸਤੇ ਨੀ ਆਇਆ, ਤੂੰ ਤੇ ਕਰਮ ਜੁਨੀ ਵਿੱਚ ਆਇਆ, ਕਰਮ ਕਰਨ ਵਾਸਤੇ ਆਇਆ। ਜਿਹੋ ਜਿਹੇ ਕਰਮ ਕਰੇਗਾ ਤੇਰੀ ਆਤਮਾ ਉਹੋ ਜਿਹੀ ਹੋ ਜਾਏਗੀ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੇ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਂਕੇ ਹਿਰਦੈ ਵਸੇ। ਜਿਸ ਬੰਦੇ ਨੇ ਅੰਤਲੇ ਸਮੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਲਿਆ, ਅੰਤਲਾ ਸਮਾਂ ਜਿੰਨੇ ਵੀ 60-70 ਸਾਲ ਸਾਨੂੰ ਮਿਲੇ, ਪੂਰਾ ਸਾਡਾ ਮਨੁੱਖਾ ਜਨਮ ਜਿਹੜਾ ਅੱਜ ਬੀਤ ਰਿਹਾ, ਕੋਈ 100 ਸਾਲ ਤੱਕ ਜਾਂਦਾ ਹੈ, ਕੋਈ 50 ਸਾਲ ਤੱਕ ਜਾਂਦਾ ਹੈ, ਜਿੰਨੀ ਪਰਮਾਤਮਾ ਨੇ ਸਾਨੂੰ ਇਹ ਅੰਤਲੇ ਸਮੇਂ ਸਾਵਾਸ ਬਖਸ਼ਿਸ਼ ਕੀਤੀ, ਉਮਰਾਂ ਬਖਸ਼ਿਸ਼ ਕੀਤੀ, ਇਸ ਉਮਰ ਦੇ ਵਿੱਚ ਜੇ ਸਾਡੇ ਮਨ ਦੇ ਵਿੱਚ ਇੱਕ ਨਾਰਾਇਣ ਵਸ ਜਾਏ, ਵਾਹਿਗੁਰੂ ਦਾ ਨਾਮ ਸਾਨੂੰ ਚੇਤੇ ਆ ਜਾਏ, ਗੁਰਮੁਖ ਉਹ ਕਦੀ ਸੱਪ ਦੀ ਜੁਨੀ ਵਿੱਚ ਨਹੀਂ ਪਏਗਾ, ਉਹ ਕਦੀ ਪ੍ਰੇਤ ਦੀ ਜੁਨੀ ਵਿੱਚ ਨਹੀਂ ਪਏਗਾ, ਉਹ ਕਦੀ ਸੂਰ ਦੀ ਜੁਨੀ ਵਿੱਚ ਨਹੀਂ ਪਏਗਾ। ਅੰਤ ਵੇਲੇ ਨਾਰਾਇਣ ਸਿਮਰਨ ਵਾਲੇ ਨੂੰ ਪਰਮਾਤਮਾ ਦੀ ਗੋਦ ਮਿਲਦੀ, ਵਾਹਿਗੁਰੂ ਦਾ ਦਰ ਮਿਲਦਾ ਹੈ, ਵਾਹਿਗੁਰੂ ਦਾ ਘਰ ਮਿਲਦਾ ਹੈ। ਤੇ ਮੈਂ ਬਚਨ ਇੱਥੋਂ ਆਰੰਭ ਕੀਤੇ ਸੀ, ਗੁਰਮੁਖੋ ਆ ਮਨੁੱਖਾ ਜਨਮ ਜਿਹੜਾ ਸਾਨੂੰ ਮਿਲਿਆ ਹੈ ਨਾ, ਇਹ ਗੁਰੂ ਦੀ ਸੇਵਾ ਵਾਸਤੇ ਮਿਲਿਆ, ਗੁਰੂ ਵਾਲੇ ਬਣਨ ਵਾਸਤੇ ਮਿਲੇ, ਪਰਮਾਤਮਾ ਦਾ ਨਾਮ ਜਪਣ ਵਾਸਤੇ ਮਿਲਿਆ। ਪਰ ਹੈਰਾਨਗੀ ਦੀ ਗੱਲ, ਜਦੋਂ ਗੁਰੂ ਦੇ ਬਣਨ ਦੀ ਗੱਲ ਆਉਂਦੀ, ਗੁਰੂ ਦੀ ਸੇਵਾ ਦੀ ਗੱਲ ਆਉਂਦੀ, ਅੱਜ ਦਾ ਹੁਕਮ ਚੇਤੇ ਕਰਾਦੇ ਆ, ਪਹਿਲੀ ਪੰਕਤੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਏ। ਉਹ ਬੰਦਿਆ ਕਿਸੇ ਜੁਗ ਦੀ ਗੱਲ ਕਰ ਲਾ, ਗੁਰੂ ਤੋਂ ਬਿਨਾਂ ਤੇਰੀ ਭਟਕਣਾ ਨਹੀਂ ਉਹ ਖਤਮ ਹੋਣੀ, ਕੌਣ ਤੇਰਾ ਭਲਾ ਕਰ ਸਕਦਾ, ਕੌਣ ਹੈ ਜਿਹੜਾ ਤੈਨੂੰ 84 ਦੇ ਗੇੜ ਤੋਂ ਬਚਾ ਸਕਦਾ, ਕੇਵਲ ਇੱਕ ਗੁਰੂ, ਗੁਰੂ ਵਾਲਾ ਬਣ, ਨਾਮ ਜਪ, ਸਿਮਰਨ ਕਰ। ਕਿਉਂਕਿ ਮੈਂ ਆਰੰਭ ਵਿੱਚ ਬੇਨਤੀ ਪਤਾ ਕੀ ਕੀਤੀ ਸੀ, 84 ਲੱਖ ਜੂਨਾਂ ਦਾ ਸਰਦਾਰ ਹੈ ਮਨੁੱਖ, ਸਿਰਮੌਰ ਹੈ ਮਨੁੱਖ, ਇਸ ਧਰਤੀ ਤੇ ਤੇਰੀ ਸਿੱਖਦਾਰੀ, ਅਵਰ ਜੁਣ ਤੇਰੀ ਪਨਹਾਰੀ, ਪਨਹਾਰੀ ਦਾ ਅਰਥ ਪਤਾ ਕੀ ਹੁੰਦਾ, ਪਾਣੀ ਭਰਨ ਵਾਲੀ, ਸੇਵਾ ਕਰਨ ਵਾਲੀ। ਹੁਣ ਵੇਖੋ ਮਨੁੱਖ ਦੀ ਸੇਵਾ ਹੱਥੀ ਵੀ ਕਰਦਾ ਪਿਆ, ਮਨੁੱਖ ਦੇ ਕੰਟਰੋਲ ਵਿੱਚ ਚੱਲ ਰਿਹਾ ਜੇ, ਵੇਖੋ ਸਰਕਲ ਦੇ ਵਿੱਚ ਇਹਦੇ ਇਸ਼ਾਰਿਆਂ ਦੇ ਉੱਤੇ ਸ਼ੇਰ ਨੱਚਦਾ ਪਿਆ, ਸ਼ੇਰ ਕੰਮ ਕਰਦਾ ਪਿਆ, ਇਹ ਕਿਹਦੀ ਪਾਵਰ ਹੈ, ਦਿਮਾਗ ਦੀ। ਮਹਾਰਾਜ ਕਹਿਣ ਲੱਗੇ ਤੇਰੀ ਸਾਰੀ ਪਾਣੀ ਭਰਨ ਵਾਲੀ ਜੂਨ ਨੇ, ਉਹ ਬੰਦੇ ਇੰਨਾ ਸਰਮੌਰ ਤੂੰ, ਪਰ ਸਰਮੌਰ ਹੋ ਕੇ ਵੀ ਤੂੰ ਜੂਨਾਂ ਵਿੱਚ ਪੈ ਜਾਏ ਤੇ ਤੇਰੇ ਵਧਗਾ ਬਦਕਿਸਮਤ ਬੰਦਾ। ਜੇ ਪਰਮਾਤਮਾ ਨੇ ਸਰਮੌਰ ਬਣਾਇਆ, ਮਹਾਨ ਬਣਾਇਆ, ਤੇ ਉਹ ਬੰਦਿਆ ਤੇਰੇ ਕੰਮ ਵੀ ਮਹਾਨ ਹੋਣੇ ਚਾਹੀਦੇ, ਤੇਰੇ ਕਰਮ ਵੀ ਮਹਾਨ ਹੋਣੇ ਚਾਹੀਦੇ। ਪਰ ਬੰਦੇ ਨੂੰ ਪਰਮਾਤਮਾ ਨੇ ਮਨੁੱਖਾ ਦੇਹੀ ਤੇ ਬਖਸ਼ ਦਿੱਤੀ ਹੈ, ਪਰ ਬੰਦੇ ਨੂੰ ਮਹਾਨ ਬਣਾਉਣ ਵਾਲਾ ਮੇਰਾ ਸਤਿਗੁਰੂ ਹੈ। ਜੇ ਸਤਿਗੁਰੂ ਵਾਲੇ ਅਸੀਂ ਬਣਾ, ਅੱਜ ਅਸੀਂ ਕਹਿ ਦਿੰਦੇ ਲਓ ਜੀ ਉਹ ਹਲੇ 20 ਸਾਲ ਦਾ ਬੱਚਾ ਤੇ ਕਿਰਪਾਨ ਪਾ ਲਈ ਅੰਮ੍ਰਿਤ ਛਕ ਲਿਆ ਗਿਆਨੀ ਬਣਿਆ ਫਿਰਦਾ, ਹੁਣੇ ਗਿਆਨੀ ਬਣ ਗਿਆ। ਅਸੀਂ ਇਹਨੂੰ ਬੜਾ ਮਾੜਾ ਸਮਝ ਵੀ ਗੁਰੂ ਵਾਲੇ ਬਣ ਗਏ, ਕਿਰਪਾਨ ਪਾ ਲਈ, ਨਹੀਂ ਭਲੇ ਉਹ ਇਹ ਤੇ ਮਨੁੱਖਾ ਜਨਮ ਦੀ ਇੱਕ ਵੱਡੀ ਬਖਸ਼ਿਸ਼ ਸੀ ਜਿਹੜੀ ਗੁਰੂ ਕੋਲ ਸਾਨੂੰ ਮਿਲਣੀ। ਤੇ ਬੰਦਾ ਕਈ ਵਾਰੀ ਟਾਲ ਮਟੋਲੇ ਕਰਦੇ, ਕਹਿ ਦਿੰਦੇ ਲਓ ਜੀ ਹਲੇ ਤੇ ਬੜਾ ਸਮਾਂ ਹੈ, ਬਚਪਨ ਖੇਡਣ ਦਾ ਸਮਾਂ ਹੈ, ਜਵਾਨੀ ਕਿਤੇ ਐਸ਼ ਕਰਨ ਦਾ ਸਮਾਂ ਹੈ, ਬੁਢਾਪਾ ਆਏਗਾ ਤੇ ਗੁਰੂ ਵਾਲੇ ਵੀ ਬਣ ਲਾਂਗੇ। ਤੇ ਸਾਡੇ ਮਹਾਂਪੁਰਖ ਕਹਿੰਦੇ ਨੇ ਉਹ ਬੰਦੇ ਤੇਰੇ ਕੋਲ ਹੈ ਕੋਈ ਸਰਟੀਫਿਕੇਟ ਵੀ ਬਜ਼ੁਰਗ ਅਵਸਥਾ ਤੱਕ ਤੂੰ ਜਿੰਦਾ ਰਹਿ ਜਾਣਾ, ਉਹ ਇੱਥੇ ਤੇ ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਮੌਤ ਨੇ ਆਣ ਕੇ ਤੈਨੂੰ ਆਪਣੇ ਅੱਗੇ ਲੈ ਜਾਣਾ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨ ਵੇ ਤਿਸੇ ਸਰੇ ਵਹ ਜਾ ਕੇ ਜੀ ਪ੍ਰਾਣਾ, ਹਰ ਜਪਦਿਆ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ। ਉਹ ਤੂੰ ਜਵਾਨੀ ਦੀ ਸੋਚਦਾ ਪਿਆ, ਤੂੰ ਬੜੇਪੇ ਦਾ ਸੋਚਦਾ ਪਿਆ, ਇੱਥੇ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਇੱਕ ਸਵਾਸ ਆਇਆ ਏ, ਦੂਸਰਾ ਤੇਰੇ ਹੱਥ ਵਿੱਚ ਨਹੀਂ, ਪਤਾ ਨਹੀਂ ਆਉਣਾ ਕਿ ਨਹੀਂ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾ ਆਵੇ ਕੇ ਨਾ ਆਵੇ। ਮੇਰਾ ਕਹਿਣ ਦਾ ਭਾਵ ਕਰਮ ਖੋਬ, ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਬੋਲ ਕਹਿ ਰਹੇ ਨਾ ਹੁਕਮਨਾਮੇ ਦੇ ਵਿੱਚ, ਇਹਨੂੰ ਪੱਲੇ ਬੰਨ ਕੇ ਜਾਈਏ, ਬਿਨ ਸਤਿਗੁਰ ਸੇਵੇ
ਬਹੁਤਾ ਦੁੱਖ ਲੱਗਾ। ਜੇ ਤੈਨੂੰ ਪਰਮਾਤਮਾ ਨੇ ਸਰਮੌਰ ਜੁਨੀ ਦਿੱਤੀ ਹੈ ਨਾ, ਮਨੁੱਖਾ ਜਨਮ ਦੇ ਦਿੱਤਾ ਹੈ, ਹੁਣ ਗੁਰੂ ਤੋਂ ਦੂਰ ਨਾ ਭੱਜੀ, ਗੁਰੂ ਵਾਲਾ ਬਣੀ। ਗੁਰੂ ਤੋਂ ਦੂਰ ਭੱਜੇਗਾ ਤੇਰਾ ਕਿਤੇ ਛੁਟਕਾਰਾ ਨਹੀਂ ਹੋਣਾ, ਜੂਨਾ ਵਿੱਚ ਪੈ ਜਾਏਗਾ, ਭਟਕਦਾ ਫਿਰੇ ਹੈ, ਦੁਖੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਪਾਕਿਸਤਾਨ ਸਾਹਿਬ ਦੀ ਧਰਤੀ ਤੇ ਪਾਕਿਸਤਾਨ ਗਏ ਨੇ ਸਿਆਲਕੋਟ, ਜਿਹੜੇ ਉਧਰ ਰਹਿ ਕੇ ਆਏ ਨੇ ਪਾਕਿਸਤਾਨ, ਉਹਨਾਂ ਨੂੰ ਪਤਾ ਇਹਨਾਂ ਪਿੰਡਾਂ ਨੂੰ। ਸਿਆਲਕੋਟ ਦੇ ਬਾਰ ਬਾਰ ਮਹਾਰਾਜ ਨੇ ਡੇਰਾ ਲਾਇਆ ਤੇ ਭਾਈ ਮਰਦਾਨਾ ਜੀ ਨੂੰ ਭੇਜਿਆ। ਸਾਖੀ ਲੰਬੀ, ਮੈਂ ਬਹੁਤਾ ਲੰਬਾ ਨਹੀਂ ਖਿੱਚਾਂਗਾ ਇਹਨੂੰ। ਭਾਈ ਮਰਦਾਨੇ ਨੂੰ ਭੇਜਿਆ ਸੀ ਕਾਗਜ਼ ਤੇ ਲਿਖ ਕੇ ਵੀ ਇਹਨਾਂ ਗੱਲਾਂ ਦਾ ਜਵਾਬ ਲੈ ਕੇ ਆ। ਜਿਸ ਵੇਲੇ ਪਿੰਡ ਵਿੱਚ ਗਏ, ਕਿਸੇ ਕੋਲ ਜਵਾਬ ਸਹੀ ਨਹੀਂ ਸੀ ਮਿਲਿਆ। ਇੱਕ ਭਾਈ ਮੁੱਲਾ ਸੀ, ਉਹਨੇ ਜਵਾਬ ਲਿਖ ਕੇ ਦਿੱਤਾ ਸੀ। ਕਹਿਣ ਲੱਗੇ, ਮਰਨਾ ਸੱਚ ਜਿਉਣਾ ਜੀਵਿਤ। ਜਦ ਲਿਖ ਕੇ ਲੈ ਕੇ ਮਹਾਰਾਜ ਕਹਿਣ ਲੱਗੇ, ਬੜਾ ਸਿਆਣਾ ਬੰਦਾ ਇੱਧਰ ਰਹਿ ਰਿਹਾ, ਜਿਹਨੂੰ ਪਤਾ ਵੀ ਮਰਨਾ ਸੱਚ ਜਿਉਣਾ ਝੂਠ। ਕਹਿਣ ਲੱਗੇ, ਚੱਲ ਮਿਲ ਕੇ ਆਉਣੇ। ਮਿਲ ਕੇ ਆਏ, ਬੜੀ ਉਹਨੇ ਆਓ ਭਗਤ ਕੀਤੀ। ਮਹਾਰਾਜ ਜੀ ਦੇ ਨਾਲ ਕੋਈ ਸਮਾਂ ਚਲਾ ਗਿਆ, ਵਾਪਸ ਆ ਗਿਆ। ਕੁਝ ਸਮੇਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਮਰਦਾਨਿਆ ਚੱਲ ਆਪਣਾ ਬੜਾ ਪਿਆਰਾ ਮਿੱਤਰ, ਬੜਾ ਸੂਝਵਾਨ ਸੱਜਣ ਸਿਆਲਕੋਟ ਵਿੱਚ ਰਹਿੰਦਾ, ਅੱਜ ਜਾਂਦੇ ਜਾਂਦੇ ਫਿਰ ਉਹਨੂੰ ਮਿਲ ਕੇ ਜਾਂਦੇ, ਨਾਲ ਲੈ ਕੇ ਜਾਂਦੇ ਆ, ਜਿਹਨੂੰ ਇੰਨੀ ਸੱਚਾਈ ਪਤਾ ਲੱਗ ਗਈ। ਕਹਿਣ ਲੱਗੇ, ਚੱਲ ਉਹਨੂੰ ਆਪਣੇ ਨਾਲ ਲੈ ਕੇ ਚੱਲੀਏ। ਜਿਸ ਵੇਲੇ ਅੱਜ ਮਹਾਰਾਜ ਦੁਬਾਰਾ ਗਏ ਨੇ ਨਾ, ਘਰ ਵਾਲੀ ਨੇ ਵੇਖ ਕੇ ਕਹਿਣ ਲੱਗੇ, ਤੇ ਉਹ ਹੀ ਸਾਧੂ ਸੰਤ ਆ ਗਏ ਜਿਹੜਾ ਪਹਿਲਾਂ ਲੈ ਗਿਆ, ਹੁਣ ਫਿਰ ਨਾ ਬੰਦੇ ਨੂੰ ਲੈ ਜਾ। ਮਹਾਰਾਜ ਜੀ ਨੇ ਆਵਾਜ਼ ਮਾਰੀ, ਵੇਖੋ ਗੁਰਮੁਖ, ਮੇਰੇ ਸਤਿਗੁਰਾਂ ਦੇ ਕਥਕ ਨੇ, ਸਤਿਗੁਰੂ ਸਾਡਾ ਭਲਾ ਕਰਨ ਵਾਸਤੇ ਸਾਡੇ ਦਰ ਤੇ ਵੀ ਆ ਜਾਂਦੇ ਨੇ, ਪਰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਗੁਰੂ ਸਾਡਾ ਭਲਾ ਕਰਨ ਵਾਸਤੇ ਆਏ ਨੇ, ਅਸੀਂ ਗੁਰੂ ਨਾਲ ਹੀ ਛਲ ਫਰੇਬ ਕਰਨ ਲੱਗ ਪੈਣੇ। ਘਰਵਾਲੀ ਨੇ ਅੰਦਰੋਂ ਆਵਾਜ਼ ਦਿੱਤੀ, ਮਹਾਰਾਜ ਜੀ ਨੇ ਆਵਾਜ਼ ਮਾਰੀ, ਮੁੱਲਿਆ ਉਹ ਆ, ਤੈਨੂੰ ਅਸੀਂ ਮਿਲਣ ਵਾਸਤੇ ਆਏ। ਤੇ ਘਰਵਾਲੀ ਨੇ ਇਹਨੇ ਕਹਿ ਦਿੱਤਾ ਸੀ, ਕਹਿਣ ਲੱਗੇ, ਸੰਤ ਜੀ ਮਹਾਂਪੁਰਖੋ, ਮੁੱਲਾ ਘਰ ਨਹੀਂ, ਹਾਲਾਂਕਿ ਸਤਿਗੁਰਾਂ ਨੂੰ ਤਾਂ ਪਤਾ ਸੀ, ਪਰ ਛਲ ਫਰੇਬ ਕਰਨ ਵਾਲਾ ਬੰਦਾ। ਕਹਿਣ ਲੱਗੇ, ਮਹਾਰਾਜ ਨੇ ਤਿੰਨ ਵਾਰੀ ਆਵਾਜ਼ ਮਾਰੀ, ਨਹੀਂ ਆਇਆ। ਮਹਾਰਾਜ ਕਹਿਣ ਲੱਗੇ, ਚੱਲ ਭਾਈ ਨਹੀਂ ਤੇ ਨਾ ਸਹਿ। ਸਤਿਗੁਰੂ ਅੱਗੇ ਵੱਲ ਤੁਰੇ ਨੇ, ਜਿਸ ਗਹੀਰੇ ਦੇ ਵਿੱਚ, ਗਹੀਰਾ ਤੁਸੀਂ ਸਮਝਦੇ, ਜਿੱਥੇ ਪਾਥੀਆਂ ਸਾਂਭ ਕੇ ਰੱਖੀਆਂ ਹੁੰਦੀਆਂ ਸਨ ਇਸਤਰੀਆਂ ਨੇ, ਵੀ ਸਿਆਲ ਆਏਗਾ, ਬਾਰਿਸ਼ਾਂ ਦਾ ਸਮਾਂ ਆਉਣਾ, ਅੱਗ ਬਾਲਾਂਗੇ, ਪ੍ਰਸ਼ਾਦਾ ਪਾਣੀ। ਉਹਦੇ ਵਿੱਚ ਲੁਕਿਆ ਸੀ, ਸੱਪ ਨਿਕਲਿਆ, ਡੰਗ ਮਾਰਿਆ ਤੇ ਮੌਤ ਹੋ ਗਈ, ਪਿੱਛੇ ਭੱਜੀ। ਮਹਾਂਪੁਰਖ, ਬਹੁਤ ਵੱਡੀ ਭੁੱਲ ਹੋ ਗਈ, ਤੁਹਾਡੇ ਤੋਂ ਬਚਾਇਆ ਸੀ, ਸੱਪ ਵੱਲ ਚਲਾ ਗਿਆ। ਮਹਾਰਾਜ ਕਹਿਣ ਲੱਗੇ, ਬੇਟਾ ਸਾਨੂੰ ਪਤਾ ਸੀ ਮੌਤ ਹੋਈ, ਉਹਨੂੰ ਬਚਾਉਣ ਵਾਸਤੇ ਅਸੀਂ ਆਏ ਸੀ, ਪਰ ਤੂੰ ਨਹੀਂ ਸਮਝ ਸਕੀ ਗੁਰੂ ਦੇ ਕਹਾ। ਕਹਿਣ ਲੱਗੇ, ਬਖਸ਼ ਦੇ। ਕਹਿਣ ਲੱਗੇ, ਸਮਾਂ ਨਿਕਲ ਗਿਆ। ਹੁਣ ਵੇਖੋ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗ ਗਿਆ, ਗੁਰੂ ਨੂੰ ਸੇਵਿਆ ਨਹੀਂ, ਗੁਰੂ ਵੱਲ ਨਹੀਂ ਗਿਆ, ਕਿੰਨਾ ਦੁੱਖ ਲੱਗਾ, ਜੂਨਾ ਵਿੱਚ ਭੜਕਣਾ ਪਏਗਾ, ਕਦੀ ਕਿਸੇ ਜਿੰਨੀ, ਕਦੀ ਕਿਸੇ ਜਿੰਨੀ, ਕਦੀ ਕਿਸੇ ਜਿੰਨੀ। ਪਰ ਗੁਰਮੁਖੋ, ਮੇਰਾ ਗੁਰੂ ਬੜਾ ਦਿਆਲੂ ਹੈ, ਜਿਹੜਾ ਇੱਕ ਵਾਰੀ ਗੁਰੂ ਦਾ ਬਣ ਗਿਆ ਨਾ, ਸਮਾਂ ਜ਼ਰੂਰ ਪੈ ਜਾਏਗਾ, ਪਰ ਮੇਰੇ ਸਤਿਗੁਰੂ ਇੱਕ ਦਿਨ ਬਖਸ਼ਿਸ਼ ਜ਼ਰੂਰ ਕਰਦੇ। ਅੱਜ ਦਸ਼ਮੇਸ਼ ਪਿਤਾ, ਦਸਵੇਂ ਨਾਨਕ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੂਪ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਓ ਨਦੇੜ ਦੀ ਧਰਤੀ ਤੇ ਗਏ ਨੇ। ਕਹਿਣ ਲੱਗੇ, ਜਿਸ ਵੇਲੇ ਮਹਾਰਾਜ ਜੀ ਦੇ ਸਾਹਮਣੇ ਝਾੜੀਆਂ ਦੇ ਵਿੱਚੋਂ ਖਰਗੋਸ਼ ਨਿਕਲਿਆ, ਪਿੱਛੇ ਮਹਾਰਾਜ ਦੌੜ ਪਿਆ, ਹੱਥ ਵਿੱਚ ਤੀਰ ਫੜਿਆ। ਕਹਿਣ ਲੱਗੇ, ਇਹਦਾ ਸ਼ਿਕਾਰ ਜ਼ਰੂਰ ਕਰਨ, ਭੱਜੇ ਜਾਂਦੇ ਨੇ, ਭੱਜੇ ਜਾਂਦੇ ਨੇ, ਅੱਗੇ ਅੱਗੇ ਖਰਗੋਸ਼, ਪਿੱਛੇ ਮੇਰੇ ਸਤਿਗੁਰੂ, ਝਾੜੀਆਂ ਦੇ ਵਿੱਚ ਜਾਮਾ ਅੜਿਆ ਵੀ ਪਾੜ ਗਿਆ। ਸਿੱਖ ਕਹਿਣ ਲੱਗੇ, ਮਹਾਰਾਜ ਛੱਡੋ ਛੋਟਾ ਜਿਹਾ ਜਾਨਵਰ, ਕੀ ਇਹਦਾ ਸ਼ਿਕਾਰ ਕਰਨਾ, ਕੀ ਇਹਨੂੰ ਮੌਤ ਦੇ ਘਾਟ ਤਾਰਨਾ। ਕਹਿਣ ਲੱਗੇ, ਨਹੀਂ ਜਾਨਵਰ ਨਹੀਂ, ਸਾਡਾ ਪਿਆਰਾ ਸਿੱਖ ਹੈ, ਗੁਰੂ ਤੋਂ ਦੂਰ ਭੱਜਦੇ। ਮਹਾਰਾਜ ਕਹਿਣ ਲੱਗੇ, ਸਿੱਖਾ ਉਹ ਇੰਨੇ ਜਨਮ ਹੋ ਗਏ ਨੇ ਗੁਰੂ ਤੋਂ ਦੂਰ ਭੱਜਦੇ, ਹੁਣ ਤੇ ਨਾ ਭੱਜ, ਹੁਣ ਹੀ ਰੁਕ ਜਾ। ਮੁਕਤੀ ਗੱਲ ਮਹਾਰਾਜ ਜੀ ਨੇ ਸ਼ਿਕਾਰ ਕੀਤਾ, ਇਹਨੂੰ ਮੌਤ ਦੇ ਘਾਟ ਨਹੀਂ ਉਤਾਰੇ, ਇਹਨੂੰ ਮੁਕਤੀ ਦੀ ਦਾਤ ਬਖਸ਼ੀ। ਉੱਥੇ ਫਿਰ ਮਹਾਰਾਜ ਜੀ ਨੇ ਦੱਸਿਆ ਸਿੱਖਾਂ ਨੂੰ, ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਾਡਾ ਸਿੱਖ ਸੀ, ਗੁਰੂ ਤੋਂ ਦੂਰ ਭੱਜਿਆ ਸੀ, ਅੱਜ ਸਾਡੇ ਸਾਹਮਣੇ ਆਇਆ ਸੀ। ਕਹਿ ਲੱਗੇ, ਸਿੱਖਾ ਤੂੰ ਗੁਰੂ ਤੋਂ ਦੂਰ ਭੱਜਦਾ, ਪਰ ਗੁਰੂ ਤੇਰੇ ਤੋਂ ਦੂਰ ਨਹੀਂ, ਅੱਜ ਤੈਨੂੰ ਅਸੀਂ ਦੂਰ ਨਹੀਂ ਭੱਜਣ ਦੇਣਾ, ਅੱਜ ਤੈਨੂੰ ਜੂਨਾ ਤੋਂ ਮੁਕਤ ਕਰਨਾ, ਤੁਸੀਂ ਹਜ਼ੂਰ ਸਭ ਜਾਂਦੇ ਹੋ। ਵੇਖੋ ਗੁਰਮੁਖੋ, ਸਾਡਾ ਇਤਿਹਾਸ ਹੈ, ਕਿਤੇ ਹੀਰਾ ਘਾਟ, ਕਿਤੇ ਬੰਦਾ ਘਾਟ, ਇਹ ਮਹਾਰਾਜ ਦਾ ਅਸਥਾਨ ਹੈ ਤੇ ਸ਼ਿਕਾਰ ਘਾਟ, ਤੁਸੀਂ ਉੱਥੇ ਦਰਸ਼ਨ ਕਰੋ, ਅੱਜ ਵੀ ਉੱਥੇ ਇਤਿਹਾਸ ਲਿਖਿਆ। ਜੇ ਇਹ ਉਸੇ ਮੁੱਲੇ ਖੱਤਰੀ ਦਾ ਜਿਹੜਾ ਜੂਨਾ ਵਿੱਚ ਭਟਕਦਾ ਫਿਰਦਾ ਸੀ, ਮਹਾਰਾਜ ਜੀ ਨੇ ਉਹਦਾ ਭਲਾ ਕੀਤਾ ਸੀ, ਉਹ ਅੱਜ ਵੀ ਅਸਥਾਨ ਗਵਾਹੀ ਭਰਦਾ ਪਿਆ।
ਮੈਂ ਇਸ ਕਰਕੇ ਬੇਨਤੀ ਕੀਤੀ, ਸਿੱਖਾ ਜੇ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਗੁਰੂ ਤੋਂ ਦੂਰ ਨਾ ਭੱਜਿਆ ਕਰ, ਗੁਰੂ ਤੇਰਾ ਭਲਾਈ ਕਰਨ ਵਾਸਤੇ ਹੈ, ਗੁਰੂ ਨੇ ਸਾਡੇ ਕੋਲੋਂ ਲੈਣਾ ਥੋੜਾ ਕੁ, ਗੁਰੂ ਨੇ ਸਾਨੂੰ ਦਾਤਾਂ ਨਾਲ ਨਵਾਜਣਾ ਹੈ, ਗੁਰੂ ਵਾਲਾ ਬਣ, ਸੇਵਾ ਕਰ, ਸਿਮਰਨ ਕਰ, ਤਾਂ ਕਿ ਤੇਰੇ ਸਾਰੇ 84 ਦੇ ਗੇੜ ਜਿਹੜੇ ਨੇ ਉਹ ਖਤਮ ਹੋ ਸਕਣ। ਅੱਜ ਮਹਾਰਾਜ ਨੇ ਉਹ ਬਚਨ ਕਹੇ ਨੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਏ। ਇੱਕ ਯੁੱਗ ਤੇ ਥੋੜਾ ਤੇਰੀ ਭਟਕਣਾ, ਫਿਰ ਕਿਸੇ ਯੁੱਗ ਦੀ ਗੱਲ, ਪਤਾ ਨੀ ਕਿੰਨਾ ਲੰਬਾ ਸਮਾਂ ਦੁੱਖਾਂ ਦੇ ਵਿੱਚ ਤੈਨੂੰ ਭਟਕਣਾ ਪਏਗਾ ਜੇ ਸਤਿਗੁਰੂ ਵਾਲਾ ਨਾ ਬਣਿਆ, ਜੇ ਗੁਰੂ ਦੀ ਸੇਵਾ ਨਾ ਕੀਤੀ, ਜੇ ਗੁਰੂ ਕੋਲੋਂ ਸਿੱਖਿਆ ਨਾ ਲਈ। ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹੇ ਬੁਝਾਈ ਧੰਨ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਮੇਰੇ ਸਤਿਗੁਰੂ, ਅਸੀਂ ਦੀਨ ਏ, ਅਸੀਂ ਨਿਮਾਣੇ ਆ, ਤੁਸੀਂ ਤੇ ਹਰੇਕ ਯੁੱਗ ਦੇ ਵਿੱਚ ਦਾਤਾਂ ਦੇਣ ਵਾਲੇ ਹੋ, ਮੇਰੇ ਤੇ ਬਖਸ਼ਿਸ਼ ਕਰੋ, ਸ਼ਬਦੇ ਦੇਹੇ ਬੁਝਾਈ, ਆਪਣੇ ਸ਼ਬਦ ਦੀ ਦਾਤ ਬਖਸ਼ੋ, ਨਾਮ ਦੀ ਦਾਤ ਸਾਨੂੰ ਸਮਝਾ ਦਿਓ ਵੀ ਅਸੀਂ ਸੰਸਾਰ ਵਿੱਚ ਆਏ ਹਾਂ, ਕਰਨਾ ਕੀ ਹੈ ਤੇ ਕਰਨ ਵਾਸਤੇ ਕੀ ਕਰਨ ਵਾਸਤੇ ਆਏ ਹਾਂ। ਅਸੀਂ ਕਰਮ ਕਰਨ ਵਾਸਤੇ ਆਏ ਨਾ, ਕਿਉਂਕਿ ਭੋਗ ਜੋ ਨਹੀਂ ਨਾ, ਅਸੀਂ ਉਮਰ ਨਹੀਂ ਭੋਗ ਕੇ ਜਾਣਾ, ਅਸੀਂ ਕਰਮ ਕਰਕੇ ਜਾਣਾ। ਕਰਮ ਕਿਹੜਾ ਕਰਨਾ ਹੈ? ਭਈ ਪ੍ਰਾਪਤ ਮਨੁੱਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਤੇ ਕੀ ਕਰਿਆ ਕਰ ਮਿਲ ਸਾਧ ਸੰਗਤ ਭੱਜ, ਕੇਵਲ ਨਾਮ ਗੁਰੂ ਦੀ ਸੰਗਤ ਕਰਿਆ ਕਰ, ਨਾਮ ਜਪਿਆ ਕਰ, ਹਰ ਜਿਉ ਕਿਰਪਾ ਕਰੋ ਤੁਮ ਪਿਆਰੇ। ਹੇ ਹਰੀ ਜੀ, ਜੇ ਤੁਸੀਂ ਮੇਰੇ ਤੇ ਕਿਰਪਾ ਕਰੋ, ਸਤਿਗੁਰ ਦਾਤਾ ਮੇਲ ਮਿਲਾਵ, ਹਰ ਨਾਮ ਦੇਵੋ ਆਧਾਰੇ, ਮੇਰੇ ਤੇ ਵਾਹਿਗੁਰੂ ਇਹ ਕਿਰਪਾ ਕਰ ਦਿਓ, ਮੈਨੂੰ ਸਤਿਗੁਰੂ ਦਾਤਾ ਮਿਲਾ ਦਿਓ। ਜਦੋਂ ਸਤਿਗੁਰੂ ਦਾਤਾ ਮਿਲ ਜਾਏਗਾ ਨਾ, ਮੈਂ ਗੁਰੂ ਵਾਲਾ ਬਣ ਜਾਏਗਾ ਤੇ ਮੈਨੂੰ ਨਾਮ ਦੀ ਦਾਤ ਮਿਲ ਜਾਏਗੀ, ਮੇਰਾ ਭਲਾ ਹੋ ਜਾਏਗਾ। ਰਹਾਉ ਮਨਸਾ ਮਾਰ ਦੁਬਦਾ ਸਹਿ ਸਮਾਣੀ ਪਾਇਆ ਨਾਮ ਅਪਾਰਾ। ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਨਾ, ਨਾਮ ਦੀ ਦਾਤ ਮਿਲਦੀ, ਫਿਰ ਬੰਦੇ ਦੇ ਅੰਦਰ ਦੇ ਜਿਹੜੇ ਪੁਰਨੇ ਨੇ, ਆਸਾਵਾਂ ਨੇ, ਖਤਮ ਹੋ ਜਾਂਦੀਆਂ ਨੇ। ਇੱਕੋ ਆਸ ਰਹਿ ਜਾਂਦੀ ਉਹ ਪਰਮਾਤਮਾ ਦੇ ਨਾਮ ਦੀ। ਹਰ ਰਸ ਚਾਖ ਮਨ ਨਿਰਮਲ ਹੋਵਾ ਕਿਲਬਖ ਘੱਟ ਨਹਾਰਾ। ਜਦੋਂ ਗੁਰੂ ਮਿਲ ਗਿਆ, ਨਾਮ ਦੇ ਰਸ ਵਿੱਚ ਬੰਦਾ ਮਸਤ ਹੋ ਗਿਆ, ਤੇ ਨਾਮ ਦੇ ਰਸ ਵਿੱਚ ਮਸਤ ਹੋਣ ਦੇ ਨਾਲ ਕਿਲਵੇ ਘੱਟ ਨਹਾਰਾ, ਪਰਮਾਤਮਾ ਦਾ ਨਾਮ ਕਰੋੜਾਂ ਪਾਪ ਸੜ ਕੇ ਸਵਾਹ ਕਰ ਦਿੰਦਾ। ਸ਼ਬਦ ਮਰੋ ਫਿਰ ਜੀਵੋ, ਸਦ ਹੀ ਤਾਂ ਫਿਰ ਮਰਨ ਨਾ ਹੋਈ। ਸ਼ਬਦ ਵਿੱਚ ਆਪਣੇ ਆਪ ਨੂੰ ਜੋੜ ਕੇ ਤੇ ਆਪਣੇ ਆਪ ਨੂੰ ਮਾਰੋ, ਆਪਣੇ ਮਾਰਨ ਤੋਂ ਭਾਵ ਅੰਦਰ ਦੇ ਵਕਾਰਾਂ ਨੂੰ ਮਾਰੋ। ਜਦੋਂ ਅੰਦਰਲੇ ਵਕਾਰ ਮਰਨਗੇ ਨਾ, ਤੇ ਕਹਿਣ ਲੱਗੇ ਤਾਂ ਫਿਰ ਮਰਨ ਨਾ ਹੋਈ ਬੰਦਿਆ, ਤੇਰੀ ਆਤਮਕ ਮੌਤ ਨਹੀਂ ਹੋਏਗੀ, ਤੂੰ ਜੂਨਾ ਵਿੱਚ ਨਹੀਂ ਪਹੇਗਾ। ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੈ ਕੋਈ। ਗੁਰਮੁਖ, ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਫਿੱਕਾ ਨਹੀਂ ਜੀ, ਇਹ ਬੇਸਵਾਦਾ ਨਹੀਂ, ਇਹ ਬੜਾ ਮਿੱਠਾ ਹੈ, ਬੜਾ ਰਸ ਆਉਂਦਾ ਇਹਦੇ ਵਿੱਚੋਂ। ਪਰ ਕਦੋਂ ਆਉਂਦਾ ਹੈ? ਜਦੋਂ ਅਸੀਂ ਗੁਰੂ ਵਾਲੇ ਬਣ ਕੇ ਵਾਹਿਗੁਰੂ ਦੇ ਨਾਮ ਵਿੱਚ ਭਿੱਜ ਜਾਂਦੇ ਹਾਂ, ਜੁੜ ਜਾਂਦੇ ਹਾਂ, ਫਿਰ ਇੰਨਾ ਰਸ ਆਉਂਦਾ ਹੈ। ਜਿਸ ਰਸ ਨੂੰ ਬਿਆਨ ਕਰਦੇ ਹਾਂ, ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਿਹਾ ਸੀ, ਫਰੀਦਾ ਸ਼ੱਕਰ ਖੰਡ ਨਵਾਤ ਗੁੜ, ਮੱਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ, ਤਦ ਹਰ ਬਿਨ ਕਸ਼ੂ ਨਾ ਲਾਗੀ ਭਗਤਨ ਕੋ। ਮਿੱਠਾ ਨਾਮ ਤੋਂ ਮਿੱਠਾ ਹੋਰ ਕੋਈ ਪਦਾਰਥ ਨਹੀਂ ਜੇ। ਦਾਤੇ ਦਾਤ ਰੱਖੀ ਹਾਥੇ ਆਪਣੇ, ਜਿਸ ਭਾਵ ਹੈ ਤਿਸ ਦੀ। ਇਹ ਨਾਮ ਦੀ ਦਾਤ, ਗੁਰੂ ਦੇ ਮਿਲਾਪ ਦੀ ਦਾਤ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੈ। ਜਿਹਦੇ ਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਉਹਨੂੰ ਗੁਰੂ ਮਿਲਦਾ ਹੈ, ਜਿਹਦੇ ਤੇ ਗੁਰੂ ਪ੍ਰਸੰਨ ਹੁੰਦਾ ਹੈ ਉਹਨੂੰ ਨਾਮ ਦੀ ਦਾਤ ਮਿਲਦੀ ਹੈ। ਜਿਹਨੂੰ ਨਾਮ ਦੀ ਦਾਤ ਮਿਲ ਜਾਏ, ਨਾਨਕ ਨਾਮ ਰਤੇ ਸੁੱਖ ਪਾਇਆ। ਪਹਿਲੀ ਪੰਗਤੀ ਵਿੱਚ ਦੁੱਖ ਸੀ ਤੇ ਅਖੀਰਲੀ ਪੰਗਤੀ ਵਿੱਚ ਸੁੱਖ। ਕਹਿਣ ਲੱਗੇ ਹੁਣ ਗੁਰੂ ਮਿਲ ਗਿਆ, ਨਾਮ ਦੀ ਦਾਤ ਮਿਲੀ, ਨਾਨਕ ਨਾਮ ਰਤੇ ਸੁੱਖ ਪਾਇਆ। ਨਾਮ ਵਿੱਚ ਜਿਹੜਾ ਰੰਗਿਆ ਗਿਆ, ਫਿਰ ਸਾਰੇ ਸੁੱਖ ਮਿਲ ਗਿਆ। ਦਰਗਾਹ ਜਾਪੈ ਸਹੀ ਰੱਬ ਦੀ ਦਰਗਾਹ ਵਿੱਚ ਉਹ ਖਰੇ ਉਤਰਦੇ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਮਨੁੱਖਾ ਜਨਮ ਵਾਹਿਗੁਰੂ ਨੇ ਦਿੱਤਾ ਹੈ, ਇਹਨੂੰ ਸੰਭਾਲ ਰਹੇ ਹੋ, ਗੁਰੂ ਵਾਲੇ ਬਣੇ ਹੋ, ਸੰਗਤ ਕਰਦੇ ਹੋ, ਨਾਮ ਜਪਦੇ ਹੋ, ਬਸ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਮਣੇ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸੁਧਾਰ ਹੋ ਹਰਨਾਲੇ।
हर नार हो तो मन मेरे दुख सब विसारणा अंगीकार कर तेरा कार्य सब सवारणा सब नांगला समरा स्वामी सो कमन वसार कहे नानक मन मेरे सदार हो हर नाल सचे साहेबा क्या नहीं कर तेरे करता तेरा सब कुछ है जिस देह सो पावे सदा सब सलाहा तेरी ना मन वसावा नाम जन कै मन वसिया वा जिस शब्द कनेरे का है नानक सचे साहब क्या नहीं कर तेरा सचा नाम मेरा आधारो साच नाम आधार मेरा जन भुखा सब गवाइया कर सांत सुख मनाय वसया जिन इच्छा सब पुजाइया सदा कुरबान किया गुरु वटो जिस दया वडियाइया काहे नान सुनो संतो सब तरो प्यारो सचा नाम मेरा आधारो वाजे पंच सब तित कर सभागै कर सभागै शब्द वाजे कला जित कर धारिया पंच दो तुद वस कीते काल कंटक मारिया तुर कर पाया तुद जिन को से नाम हर के लागे कहे नानक तैस कहो आतित कर अनहद वाजे अन दिसना वट भागी हो सगल मनोरथ पूरे पार ब्रह्म पर पाया उतरे सगल सूरे दुख रो संताप उतरे सुनी सच्ची बाणी संत साधन पैस रसे पूरे गुर ते जानी सुनते पनीर कहते पवित्र सतगुरया पर पूरे बिनवंत नान गुर चरण लागे वाजे अनह तूरे स्लोक पवन गुरु पाणी पिता माता तरत महात दिवस राज दाई दया खेल सगल जगत चंगे आईया बुरे आईया बचे तर महदूर करमी आपो अपनी के नेड़े के दूर जिनी नाम ते आया गैम शकत काल नानक ते मुख उजले केती छुट्टी नाल वाहिगुरु जी का खालसा वाहिगुरु जी की फतेह।

सुख कने कोई न जाने तुमरा अंत ते ऊचा पर सगल

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਬੋਲੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਕਹਿ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵਾ ਤਾਂ ਆਏ ਸਭ ਥਾਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਰਤੇ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦਹੀਂ ਚਲਾਈ ਤੇ ਵਾਹਿ ਦੇਹ ਕੇ ਡਿਢ ਕੀਤਾ ਤੇ ਨਾ ਪਿਆਰ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗੁਰਦੁਆਰੇ ਸੇਵਾ ਤੇ ਗੁਰਬਾਣੀ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਾਸਤ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭਾਈਆਂ ਤਖਤਾਂ ਸਭ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪਤਾ ਹੈ ਚਿਤ ਆਮਣ ਕਾ ਸਤਿਕਾਰ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤੁਹਾਨੂੰ ਚਰਿਆ ਦੇਵ ਤੇ ਕੀ ਫਤਿਹ ਬਿਰਤ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਥ ਸਦਾ ਸਹਾਇ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਦਰਸ਼ਨ ਦਾਰ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੋਏ ਕਰ ਜੋੜ ਕਰਨ ਅਰਦਾਸ ਭਾਵੇਂ ਤਾਂ ਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚਰਨ ਕਾਮਨਾ ਤੇ ਅਰਦਾਸ ਮੈਂ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਣ ਸੰਗਤਾਂ ਨੂੰ ਦਰਸ਼ਨ ਦੱਸ ਦੇ ਕੇ ਨਾਗ ਦਾ ਆ ਜਿਓ ਬੇਹਦ ਬਾਣੀਆਂ ਦੇ ਪਾਸ ਅੱਜ ਵੀ ਰਾਗੀ ਸਿੰਘਾਂ ਨੇ ਆਪਦੇ ਚਰਨ ਜਾ ਸਕੀ ਵਾਦ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮ ਨਾਮ ਦੀ ਕਥਾ ਤਿਆਰ ਕੀਤੀ ਕਰੋ ਗੋਈਆਂ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਨੂੰ ਵਿਸਾਣੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਮਿੱਤਰ ਬਾਣੀ ਤਾਣੀ ਬਲ ਬੁੱਧੀ ਬਖਸ਼ਿਸ਼ ਕਰੋ ਇਹਨੂੰ ਆਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾ ਤਾਂ ਵਿੱਚੋਂ ਪਿੱਤਰ ਗੁਲਾਬ ਸ਼ਾਹ ਜੀ ਦੇ ਗੱਲ ਤਿਆਰ ਕਰਕੇ ਹੱਲ ਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹਿਬ ਸੰਗਤ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੇ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਦਤਾਰ ਆਪ ਜੀ ਬਖਸ਼ੀਆਂ ਦਾਤਾਂ ਦੇ ਨਗਰਾਂ 'ਚ ਤੁਰ ਸਵਾਰੀਆਂ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਪਾਲਤਾ ਕਰੋ ਕਿਰਪਾ ਕਰੋ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰ ਤੇ ਤੇਰੇ ਪਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦਸਾਂ ਖਾਲਸਾ ਪੰਥ ਸੇ ਕੌਮ ਨੂੰ ਏਕਤਾ ਸਵਾਗਤ ਆਦਿ ਬਖਸ਼ਿਸ਼ ਕਰਕੇ ਸਤ ਨੂੰ ਰੋਜ਼ ਦਾਲ ਬਖਸ਼ੋ ਚਾਨਾ ਨਾ ਜੋੜੋ ਜਵਾਨ ਜਾਂ ਪਿਆਰ ਦਿੱਤਾ ਹਾਣ ਮੈਦਾਨ ਜਵਾਨ ਫਤਿਹ ਬਖਸ਼ ਬਾਦਾ ਕਰੋ ਜੀ ਗੁਰੂ ਜੀ ਬਨਵਾਜ ਬਖਸ਼ਿਸ਼ ਕਰੋ ਦੂਰ ਦੁਰਾਜ ਕਾਣੇ ਬੈਠੀਆਂ ਲਾਗ ਦਿੱਤਾ ਗੀਤ ਸਰਵਣ ਗਈਆਂ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਦਰਾ ਆਪਣੀ ਕਿਰਪਾ ਕੀਤੀ ਸੰਗਤਾਂ ਨੂੰ ਤਾਂ ਬਖਸ਼ਿਸ਼ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਅਵਤਾਰ ਸੰਗਤਾਂ ਮਾਇਆ ਪੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ ਬਖਸ਼ਿਸ਼ ਸਾਹਿਬ ਦੇ ਕਮਾਈਆਂ ਸਫਲ ਕਰੋ ਕਾਰਜ ਵੱਧ ਬਦਤਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਾਂ ਪੂਰੀਆਂ ਕਰੋ ਜੀ ਮਿਹਰਬਾਨ ਕਰਿਆ ਗਰੀਬ ਨਵਾਜ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫੀ ਬਖਸ਼ੋ ਵੇਦਰ ਕੋ ਨਾਮੀ ਬਖਸ਼ੀ ਕਰਕੇ ਪਰਨ ਲੜੀ ਵਾਰ ਸਿਆਜ ਪਾਠ ਵਾਸਤੇ ਰਾਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾ ਕੇ ਚਰਨਾਂ ਤਨਾਵ ਦੀ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਕੇ ਵਾਸਤੇ ਦਤਾਰ ਸਹੀ ਪਿਆਰੇ ਮੇਰੇ ਜਿਹੜਾ ਮੇਰਾ ਆਪਦਾ ਨਾਮ ਜਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਬੋਚ ਹੈ ਗੋਜ ਸ਼ਬਦ ਮਹਿਲ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਾ ਮਿਲੇਂਗੇ ਬਦੀ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ, ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰ ਖੰਡਾ ਜਾ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹੇ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਅਵਸਾਦ ਸਿੰਘ ਜੀ ਮਹਾਰਾਜ ਬਖਸ਼ੀ ਚਾਰ ਸਿੰਘ ਦੇ ਬੜੀ ਸ਼ਰਧਾ ਭਾਵ ਸਾਹਿਤ ਪਿੱਤਰ ਗੁਰਬਾਣੀ ਆਸਾ ਕੀ ਵਾਰ ਸਬੂਰਨ ਕੀਤੇ ਸਰਵਨ ਕੀਤੇ ਨੇ ਪ੍ਰੰਤ ਆਪ ਸੰਗਤਾਂ ਨੇ ਵਿਦਵਾਨ ਵੀ ਜਦੋਂ ਮਹਾਨ ਬਖਸ਼ਿਸ਼ ਹੋਈ ਗੁਰੂ ਸਾਹਿਬਾਂ ਦੀ, ਅੱਜ ਹੁਕਮਨਾਮਾ ਦੀ ਕਥਾ ਵਿਚਾਰ ਸਰਵਨ ਕੀਤੀ, ਅਰਦਾਸ ਸਾਹਿਬ ਦੀਆਂ ਪਰੀਆਂ ਨੇ ਪ੍ਰੰਤ ਮਹਾਰਾਜ ਬਖਸ਼ੇ ਪਿੱਤਰ ਗੁਰਨਾਮੇ ਸਰਵਨ ਕੀਤੇ ਹਨ। ਸੋ ਸਾਹਸਿੰਘ ਦਾ ਜਸ ਵਾਸਵਾ ਗੁਰੂ ਸਾਹਿਬਾਂ ਨੇ ਆਪ ਗੁਰੂ ਘਰ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸਿੰਘ ਦੇ ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਹਰ ਰੋਜ਼ ਡੜੀ ਵਾਰ ਸਹਿਜ ਪਾਠ ਹੋ ਰਹੇ ਨੇ, ਸੰਗਤਾਂ ਕਾਰਾਂ ਦੇ ਵਿਅੰਤ ਸੰਗਤਾਂ ਕਾਰਾਂ 'ਚ ਬੈਠ ਕੇ ਡੜੀ ਵਾਰ ਸਹਿਜ ਪਾਠ ਕਰ ਰਹੀਆਂ ਨੇ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਸਾਹਸਾ ਜੀ ਤੁਸੀਂ ਜ਼ਰੂਰ ਪਰਜਿੰਦਰ ਸਿੰਘ ਨਾਲ ਆਪਣਾ ਸੰਪਰਕ ਕਰਕੇ ਅਤੇ ਉਹਨਾਂ ਨੂੰ ਨੰਬਰ ਦੇ ਦਿਓ, ਤਾਂ ਕਿ ਸਮੇਂ ਸਿਰ ਜਦੋਂ ਲੋੜ ਹੋਵੇ ਤੁਹਾਨੂੰ ਆਪਣਾ ਫੋਨ ਕਰਕੇ ਸੰਪਰਕ ਕਰ ਸਕਣਗੇ। ਉਹਨਾਂ ਦਾ ਫੋਨ ਨੰਬਰ ਹੈ 408-2712-408-712-4145। ਸੋ ਸਾਹਸੰਗ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਦੇ ਜੋ ਨਾਰਥ ਐਂਡ ਸਾਊਥ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਨਾਰਥ ਸਾਈਡ ਅਤੇ ਸਾਊਥ ਸਾਈਡ, ਉਹਨਾਂ 'ਤੇ ਬੇਅੰਤ ਖਰਚਾ ਹੋ ਰਿਹਾ, ਆਪ ਦੇਖ ਰਹੇ ਹੋ। ਸਤਸੰਗ ਜੀ ਮਹਾਰਾਜ ਦੀ ਕਿਰਪਾ ਹੋਈ ਹੈ, ਬੇਅੰਤ ਪ੍ਰੋਗਰਾਮ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਤ ਸਫਲ ਕਰਦੇ ਹੋਇਆ ਗੁਰੂ ਘਰ ਨੂੰ ਸੰਗਤਾਂ ਨੇ ਮਾਇਆ ਭੇਟਾ ਕੀਤੀ ਹੈ, ਵਟ ਪਾ ਗਈ ਹਨ। ਬਾਕੀ ਸਾਰੇ ਜੀ ਨੇ ਅੱਜ ਤੱਕ ਮਾਇਆ ਨਹੀਂ, ਚਲੋ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਆਪਣਾ ਹਿੱਸਾ ਪਾ ਕੇ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਸੰਗ ਦੀ ਆਪ ਬੇਨਤੀ ਹੈ ਸੰਗਤਾਂ ਨੂੰ ਕਿ ਖਾਲਸਾ ਸਕੂਲ ਦਾ ਐਡਮਿਸ਼ਨ ਖੁੱਲ੍ਹਾ ਹੈ ਸਵੇਰੇ, ਸੋ ਆਨਲਾਈਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਜ਼ਰੂਰ ਖਾਲਸਾ ਸਕੂਲ ਦਾਖਲ ਕਰਵਾ ਕੇ ਇਹਨਾਂ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਮੁਤਾਬਕ ਜੋ ਮਹਾਨ ਜ਼ਰੂਰਤ ਹੈ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਓ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 7 ਤੋਂ ਲੈ ਕੇ 9 ਤੱਕ ਸਾਡੇ ਪਾਸ ਪਹੁੰਚ ਰਹੇ ਨੇ ਭਾਈ ਰਣਜੀਤ ਸਿੰਘ ਜੀ ਢਿੱਡਰੀਆਂ ਵਾਲੇ। ਸੋ ਸਾਰ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ 7, 8, 9 ਨੂੰ ਗੁਰੂ ਕਰਾਓ। ਸੋ 7 ਔਰ 8 ਨੂੰ ਕੀਰਤਨ ਕਰਨਗੇ ਸ਼ਾਮ ਨੂੰ 6 ਤੋਂ 9 ਤੱਕ, ਅਤੇ 9 ਨੂੰ ਕਰਨਗੇ 11 ਤੋਂ ਲੈ ਕੇ 2 ਵਜੇ ਤੱਕ। ਸੋ ਸਮੇਂ ਦੇ ਮੁਤਾਬਕ ਪਹੁੰਚੋ ਸਤਸੰਗ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਭਾਈ ਸਭ ਤਿਆਰ ਨੇ, ਸਹਿਜ ਪ੍ਰੋਗਰਾਮ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸਿੰਘ ਜੀ ਵਡਭਾਗੀ ਹੋ ਜੋ ਗੁਰੂ ਦਰਬਾਰ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 838 ਤੋਂ ਅੱਗੇ ਸ੍ਰੀ ਸਹਿਜ ਪਾਠ ਆਪਾਂ ਪ੍ਰਾਰੰਭ ਕਰਨਾ ਹੈ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 838 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪਹਿਲਾ ਥਿੱਤੀ।

ਪਾਵੇ, ਜਿਨ ਸਾਜੀ ਸੋ ਕੀਮਤ ਪਾਵੇ, ਕੀਮਤ ਪਾਏ ਰਹਿਆ ਭਰਪੂਰ, ਕਿਸ ਨੇੜੇ ਕਿਸ ਅੱਖਾਂ ਦੂਰ। ਚੌਥ ਉਪਾਏ ਚਾਰੇ ਬੇਦਾ, ਖਾਣੀ ਚਾਰੇ ਬਾਣੀ ਪੇਦਾ, ਅਸ਼ਟ ਦਸਾ ਖਟਤੀ ਨੂੰ ਪਾਏ, ਸੋ ਬੂਜੈ ਜਿਸ ਆਪ ਬੁਝਾਏ। ਤੀਨ ਸਮਾਵੈ ਚੌਥੇ ਵਾਸਾ, ਪ੍ਰਣਵਤ ਨਾਨਕ ਹਮਤਾ ਕੇ ਦਾਸਾ। ਪੰਚਮੀ

ਵਾਜੀ ਅਨਹਦ ਸ਼ਬਦ ਨਿਰਾਲਾ ਵਾਜੀ ਜੇ ਪ੍ਰਭਾਵੈ ਤਾਂ ਮਹਿਲ ਬੁਲਾਵੈ ਸ਼ਬਦੇ ਭੇਦੇ ਤੋ ਪਤ ਪਾਵੈ ਕਰ ਕਰ ਵੇਸ ਖਪਹਿ ਜਲ ਜਾਵੈ ਸਾਚੈ ਸਾਚੀ ਸਾਚ ਸਮਾਵੈ ਸਪਤਮੀ ਸਤ ਸੰਤੋਖ ਸਰੀਰ ਸਾਤ ਸਮੁੰਦ ਭਰੇ ਨਿਰਮਲ ਨੀਰ

ਘਟ ਘਟ ਨਾਥ ਮਹਾਬਲਵੰਡਾ, ਆਈ ਪੂਤਾ ਇਹੋ ਜਗ ਸਾਰਾ, ਪ੍ਰਭ ਆਦੇਸ਼ ਆਦਿ ਰਖਵਾਰਾ, ਆਦ ਜੁਗਾਦੀ ਹੈ ਪੀਹੋਗ, ਉਹ ਅਪਰੰਪਰ ਕਰਨੈ ਜੋਗ, ਦਸਮੀ ਨਾਮਦਾਨ ਇਸ਼ਨਾਨ, ਅਣਦਿਨ ਮੱਜਨ ਸੱਚਾ ਗੁਣ ਗਿਆਨ, ਸੱਚ ਮੈਲ ਨਾ ਲਾਗੈ ਭ੍ਰਮ ਭਉ ਭਾਗੈ, ਬਿਲਮ ਨ ਤੂਟਸ ਕਾਚੈ ਧਾਗੈ, ਜਿਉ ਤਾਗਾ ਜਗ ਏ ਵਹਿ ਜਾਣੂ, ਅਸਥਿਰ ਚੀਤ ਸਾਚ ਰੰਗ ਮਾਣੂ, ਏਕਾਦਸੀ ਇਕ ਹਿਰਦੈ ਵਸਾਵੈ, ਹਿੰਸਾ ਮਮਤਾ ਮੋਹ ਚੁਕਾਵੈ, ਫਲ ਪਾਵੈ ਪ੍ਰਤ ਆਤਮ ਚੀਨੈ, ਪਾਖੰਡ ਰਾਚ ਤਤ ਨਹੀਂ ਬੀਨੈ,

ਬਿਲਾਵਲ ਮਹੱਲਾ ਤੀਜਾ ਵਾਰ ਸੱਤ ਘਰ ਦਸਵਾਂ ਇੱਕ

ਭਰਮੈ ਸੰਸਾਰ, ਮਨਮੁਖ ਅੰਧਾ ਦੂਜੈ ਭਾਈ, ਜਮਦਰ ਬਾਧਾ ਝੂਟਾ ਖਾਏ, ਗੁਰਪ੍ਰਸਾਦੀ ਸਦਾ ਸੁਖ ਪਾਏ, ਸੱਚ ਕਰਨੀ ਸਾਚ ਲਿਵਲਾਏ, ਸਤਿਗੁਰ ਸੇਵੈ ਸੇਵਡ ਭਾਗੀ, ਹਉ ਮੈਂ ਵਾਰ ਸੱਚ ਲਿਵਲਾਗੀ, ਤੇਰੇ ਰੰਗ ਰਾਤੇ ਸਹਿਜ ਸੁਭਾਏ, ਤੂੰ ਸੁਖਦਾਤਾ ਲਹਿ ਮਿਲਾਏ, ਇੱਕ

ਤਾਂ ਦਰਸੂ ਜੈ ਇੱਕ ਸਤੇ ਸਭ ਦੂਜਾ ਹੂਆ ਇੱਕੋ ਵਰਤੈ ਅਵਰ ਨਬੀਆ ਦੂਜੇ ਤੇ ਜੇ ਕੋ ਜਾਣੈ ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ ਸਤਿਗੁਰ ਭੇਟੇ ਤਾਂ ਇੱਕੋ ਪਾਏ ਵਿੱਚੋਂ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਸਾਹਿਬ ਕੀ ਸੇਵਕ ਰਹਿ ਸਰਨਾਈ ਆਪੇ ਬਖਸੇ ਦੇ ਵਡਿਆਈ ਤਿਸ ਤੇ ਉੱਪਰ ਨਾ ਹੀ ਕੋਏ ਕੌਣ ਡਰੈ ਡਰ ਕਿਸਕਾ ਹੋਏ ਗੁਰਮਤੀ ਸ਼ਾਂਤ ਵਸੈ ਸਰੀਰ ਸ਼ਬਦ ਚੀਨ ਫਿਰ ਲੱਗੈ ਨਾ ਪੀਰ

ਪ੍ਰਭ ਸਦ ਰਹਿਆ ਭਰਪੂਰ, ਇੱਕ ਸੇਵਕ ਇੱਕ ਭਰਮ ਭੁਲਾਏ, ਆਪੇ ਕਰੇ ਹਰ ਆਪ ਕਰਾਏ, ਏਕੋ ਵਰਤੈ ਅਵਰ ਨ ਕੋਏ, ਮਨ ਰੋਸ ਕੀ ਜੈ ਜੇ ਦੂਜਾ ਹੋਏ, ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੈ ਸਾਚੇ ਵਿਚਾਰੀ, ਥਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ, ਥਿੱਤੀ ਵਾਰ ਸਭ ਆਵਹਿ ਜਾਹੇ, ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਏ, ਥਿੱਤੀ ਵਾਰ ਤਾਜਾ ਸੱਚ ਰਾਤੇ।

ਧਨ ਪਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦਨ ਵੇਲ ਸੁੰਦਰ ਦੇਖ ਫਿਰ ਸਾਧਾਰਿਆ ਸੱਚ।

ਨਾਮ ਨਾਹੈ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੇ।

ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਭੰਜਨੋ ਜੋਤ ਸਬਾਇੜੀਏ ਤ੍ਰਿਭਵਨ ਸਾਰੇ ਰਾਮ ਘਟ ਘਟ ਰਵ ਰਹਿਆ ਅਲਖ ਅਪਾਰੇ ਰਾਮ ਅਲਖ ਅਪਾਰ

ਹੇ ਰਾਮ ਹਰ ਪ੍ਰਭ ਹਰ ਮਨ ਭਾਇਆ ਹਰ ਨਾਮ ਵਧਾਈ ਰਾਮ ਗੁਰਪੂਰੈ ਪ੍ਰਭ ਪਾਇਆ ਹਰ ਹਰ ਲਿਵਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋ

ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੈ ਭਾਗੈ ਕਬ ਮਿਲਿਐ ਪੂਰਨ ਪਤੇ ਸਹਿਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹੇ ਮਤੇ ਦਿਨ ਰਹਿ

ਇੱਕ ਨਿਮਕ ਪਲਕ ਨਾ ਤਿਆਗੀ ਐ ਗਹਿ ਕੰਠ ਲਾਈਐ ਨਹਿਲ ਜਾਈਐ ਚਰਨ ਰਜ ਮਨ ਪਾਗੀ ਐ ਭਗਤ ਠਗੌਰੀ ਪਾਈ ਮੂਹ ਹੈ ਅਨਤ ਕਤੂ ਨਾ ਧਾਵ ਹੈ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵ ਹੈ ਬਿਸਮਨ ਬਿਸਮ ਭਈ ਪੇਖ ਗੁਣ ਅਵਿਨਾਸੀ ਰਾਮ ਕਰ ਗਹਿ ਭੁਜਾ ਗਹੀ ਕਟ ਜਮਕੀ ਫਾਸੀ ਰਾਮ ਗਹਿ ਭੁਜਾ ਲੀ

ਤਜ ਮਾਨੁ ਸਖੀ ਮਤੇ ਆਪਣੇ ਪ੍ਰੀਤਮ ਭਾਵ ਹੈ ਤਜ ਮਾਨ ਮੋਹ ਵਿਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ।

ਹਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਗਾਮੀ ਆਨੰਦ ਮੰਗਲ ਰਸ ਘਣਾ ਨਵਲ ਨਵਤਨ ਨਾਹੂ ਬਾਲਾ ਕਵਨ ਰਸਨਾ ਗੁਣ ਭਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖ ਹਰਾ ਨਾਨਕ ਪੈਂਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਿਲਾਵਲ ਮਹੱਲਾ ਪੰਜਵਾਂ ਚੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ

ਚਤੁਰੀ ਗੁਰਮਤ ਬੁੱਧ ਤਿਆਗੂ ਰਾਮ ਨਾਨਕ ਪਉ ਸਰਨਾਈ ਰਾਮ ਰਾਏ ਫਿਰ ਹੋਏ ਸੁਹਾਗੂ ਰਾਮ ਸੋ ਪ੍ਰਭ ਤਚ ਕਤ ਸੋ

ਨਾਮ ਪਤਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਥ ਟਹਿਰਾਈਐ ਰਾਮ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਐ ਰਾਮ ਸ੍ਰੀ ਗੋਪਾਲ ਨਾ ਉੱਚ ਰਹਿ ਬਲ ਗਈਏ ਦੋ ਚਾਰਣ ਰਸਨਾ ਰਾਮ ਪ੍ਰਭ ਭਗਤ ਵਚਲ ਨਹਿ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ਭ੍ਰਮ ਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸ਼ਟਾ ਕ੍ਰਿਮ ਭਸਮਾ ਰਾਮ ਲਾਏ ਬਿਰਹੋ ਭਗਵੰਤ ਸੰਗੇ ਹੋਏ ਮਿਲ ਬੈਰਾਗਣ ਰਾਮ ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖ ਤਿਆਗਣ ਰਾਮ ਈਤ ਊਤ ਨਹਿ ਡੋਲੀਐ ਹਰ ਸੇਵਾ ਜਾਗਣ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਣ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਿਓ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿੱਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਅੱਜ ਵੀ ਕਿਰਪਾ ਕੀਤੀ ਹੈ, ਬਾਣੀ ਪੜ੍ਹੀ ਗਈ ਹੈ, ਗੁਰਦੇਵ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਪ੍ਰਦਾਨ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗਾਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ। ਆਪ ਜੀ ਇਹ ਸ਼ਬਦ ਸਰਵਣ ਕਰ ਰਹੇ ਸੀ। ਭਾਵੇਂ ਸਮਾਂ ਹੋ ਚੁੱਕਾ ਹੈ ਪਰ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ ਸੀ ਕਿ ਥੋੜਾ ਜਿਹਾ ਹੋਰ ਉੱਪਰ ਲਾ ਲੈਣਾ ਸਮਾਂ। ਤੁਸੀਂ ਸੰਗਤ ਬਿਰਾਜਮਾਨ ਹੋਏਗੀ, ਬੈਠੀ ਹੋਏਗੀ। ਆਓ ਇੱਕ ਸ਼ਬਦ ਹੋਰ ਪੜ੍ਹ ਕੇ ਉਸ ਤੋਂ ਪ੍ਰਾਪਤ ਸਮਾਪਨ ਕਰਾਂਗੇ ਜੀ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ। ਸਾਰੇ ਰਲ ਕੇ ਇਸ ਪਾਵਨ ਸ਼ਬਦ ਨੂੰ ਪੜ੍ਹੀਏ।

ਪਠਾਨਕੋਟ ਧੰਨਵਾਦ ਸਤਿਗੁਰੂ ਜੀ ਦਾ ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਇਸ ਮਹਾਨ ਗੁਰਸਥਾਨ ਦੇ ਸਾਰੇ ਸੇਵਾਦਾਰ ਵੀ ਸਾਰੇ ਪ੍ਰਬੰਧਕ ਸਭਾ ਜਿਨ੍ਹਾਂ ਸਾਰਿਆਂ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਸ ਉਪਾਕ ਅਵਸਰ ਪ੍ਰਾਪਤ ਹੋਇਆ ਹੈ ਜੀ ਆਪ ਸਾਰਿਆਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਕੱਲ ਦੁਪਹਿਰ ਦੇ ਦੀਵਾਨ ਵਿਚ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਜੀ ਸੈਕਟਰੀ ਸਾਹਿਬ ਆਪ ਜੀ ਨੂੰ ਦੱਸ ਰਹੇ ਸਨ ਕਿ 1 ਤੋਂ 2 ਵਜੇ ਤੱਕ ਦੁਪਹਿਰ ਦਾ ਕੀਰਤਨ ਦਾ ਸਮਾਂ ਹੈ ਕੱਲ ਫਿਰ 1 ਵਜੇ ਆਪ ਜੀ ਦੇ ਦਰਸ਼ਨ ਕਰਨ ਲਈ ਦਾਸ ਪਹੁੰਚਣਗੇ ਜੀ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਆਸੀਸ ਦੇ ਗੁਰੂ ਦੀ ਬਖਸ਼ਿਸ਼ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇ ਖੋਈ ਇਹ ਪਵਿੱਤਰ ਪਾਵਨ ਗੁਰਮੰਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਇਹ ਉਹ ਗੁਰਮੰਤਰ ਹੈ ਜਿਸ ਦੇ ਜਪਣ ਨਾਲ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਇਸ ਮਨ ਦੇ ਉੱਤੋਂ ਉਤਰ ਜਾਂਦੀ ਹੈ, ਕਿਉਂਕਿ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆਹ ਹੋ, ਜਿਹਦਾ ਸਿਆਹੀ ਹੁੰਦੀ ਕਾਲੀ ਨਾ। ਸਤਿਗੁਰੂ ਜੀ ਕਹਿੰਦੇ ਨੇ ਮਨ ਇਹੋ ਜਿਹਾ ਬਣਿਆ ਪਿਆ ਹੈ, ਇਸੇ ਕਰਕੇ ਸੰਸਾਰ ਦੇ ਵਿੱਚ ਇਹ ਵਿਕਾਰ ਭੋਗਦਾ ਹੈ। ਵਿਚਾਰ ਮਾੜੇ ਨੇ, ਪਰਤ ਦਰ ਪਰਤ ਇਸ ਮਨ ਦੇ ਉੱਪਰ ਪਾਪਾਂ ਦੀ ਮੈਲ ਚੜ੍ਹਦੀ ਰਹਿੰਦੀ ਹੈ। ਵਾਹਿਗੁਰੂ ਦਾ ਸਿਮਰਨ ਇਸ ਕਰਕੇ ਹੈ, ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਵੇ, ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਹੈ, ਆਵਾਜ਼ ਦੇਣੀ ਹੈ, ਉੱਠ ਉੱਠ ਬਈ ਜਾਗ। ਇਸ ਕਰਕੇ ਸਿਮਰਨ ਕਰਨਾ ਹੈ ਕਿ ਸੁੱਤਾ ਹੋਇਆ ਮਨ ਜਾਗ ਜਾਵੇ। ਜਦੋਂ ਮਨ ਸੁੱਤਾ ਹੋਇਆ ਜਾਗੇਗਾ ਤੇ ਉਸ ਵਕਤ ਇਸ ਦਾ ਪਾਰ ਉਤਾਰਾ ਹੋ ਜਾਵੇਗਾ। ਸੋ ਗੁਰੂ ਪਿਆਰੀ ਸਾਧ ਸੰਗਤ, ਆਓ ਪਵਿੱਤਰ ਪਾਵਨ ਸ਼ਬਦ ਸਰਵਣ ਕਰੀਏ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਦਾਨ, ਅੰਮ੍ਰਿਤਸਰ ਸਦ ਹੀ ਭਰਪੂਰਾ।

0: ਆਸਰਾ ਵੱਲੋਂ ਕੀਰਤਨ ਦੀ ਸਮਾਪਤੀ ਜੀ। ਪਿਛਲੇ ਦਿਨਾਂ ਤੋਂ ਹੁਣ ਤੱਕ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰੂ ਬਖਸ਼ਣਹਾਰ ਸੰਗਤ ਬਖਸ਼ਣਹਾਰ ਬਖਸ਼ ਲੈਣਾ ਜੀ। ਅਰਦਾਸ ਕਰਦੇ ਨੇ ਸਤਿਗੁਰੂ ਅੱਗੇ ਤੋਂ ਸਮਰਥ ਬਖਸ਼ੇ ਜੀ। ਫਿਰ ਮੈਂ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਹਾਂ, ਗੁਰੂ ਘਰ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਹੈ ਜੋ ਮੈਨੂੰ ਮਾਣ ਦਿੰਦੇ ਹਨ। ਤੋ ਅਗਲਾ ਪ੍ਰੋਗਰਾਮ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਗੁਰੂ ਸਵਾਰੀ ਸਾਹਿਬ।

Şey canlar.